ਕੀਰਤਨ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੱਲੇ ਦੀ ਵਾਹਿਗੁਰੂ ਬੱਲੇ ਦੇ ਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਮੈਂ ਜੀ ਸਰਬਤ ਖਾਲਸਾ

ਪ੍ਰਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬੋਗ ਤੇਗ ਫਤਿਹ ਦਰਦ ਕੀ ਪਾਜਨ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕਾ

0: ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਜਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਤਨਾ ਸਕੋਏ, ਸੂਤ ਕਿਉਂ ਕਰ ਰੱਖੀਐ ਸੂਤ ਕੋ ਰਸੋਏ, ਨਾਨਕ ਸੂਤ ਕੇ ਬਣਾ ਉਤਰੈ ਗਿਆਨ ਤਾਰੇ ਤੁਹੀ ਮਹਲਾ ਪਹਿਲਾ,
1: ਮਨ ਕਾ ਸੂਤ ਲੋਭ ਹੈ ਦੇਹ ਸੂਤ ਕੂੜ, ਅੱਖੀ ਸੂਤ ਵੇਖਣਾ

0: ਨਾਨਕ ਜਾਣੀਏ ਪਹਿਲਾ
1: ਭੰਡ ਜਮੀਏ ਭੰਡ ਮੀਏ ਭੰਡ ਪੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਜਲੇ ਰਾਹ ਭੰਡ ਹੋਵੇ ਬੰਦਾਨ ਸੋ ਕਮਲ ਦਾ

ਸੁਣਦਾ ਸੀ ਸੁਣਾਉਣਾ ਦਾ ਨਾਮ ਇਸ ਨਾਲ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਵਿਸ਼ਵ ਅਰਥਵਿਵਸਥਾ ਵਿੱਚ ਹੋਣ ਵਾਲੀਆਂ ਤਬਦੀਲੀਆਂ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਵਿਸ਼ਵ ਬੈਂਕ ਵੱਲੋਂ ਨਿਯੁਕਤ ਸਾਲਸੀ ਅਦਾਲਤ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਤੇ ਦੇਸ਼ ਵਿਚ ਕੰਪਰੈਸਡ ਬਾਇਓਗੈਸ ਦੇ ਉਤਪਾਦਨ ਅਤੇ ਵਰਤੋਂ ਨੂੰ ਵਧਾਉਣ ਲਈ ਕੇਂਦਰੀ ਗੋਬਰ ਧਨ ਯੋਜਨਾ ਅੱਜ ਤੋਂ ਲਾਗੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ SCO ਦੇ 26ਵੇਂ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਸਾਰੇ ਮੈਂਬਰ ਦੇਸ਼ਾਂ ਨੂੰ ਦਹਿਸ਼ਤਗਰਦੀ ਵਿੱਤ ਪੋਸ਼ਣ, ਦਹਿਸ਼ਤਗਰਦਾਂ ਦੀ ਭਰਤੀ, ਕੱਟੜਪੰਥੀਕਰਨ ਅਤੇ ਸੁਰੱਖਿਅਤ ਪਨਾਹਗਾਹਾਂ ਦੀ ਪੂਰੀ ਪ੍ਰਣਾਲੀ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਿਸ਼ਤਗਰਦੀ ਤੇ ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। ਸ੍ਰੀ ਮੋਦੀ ਨੇ ਪੱਛਮੀ ਏਸ਼ੀਆ ਸਮੇਤ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਚੱਲ ਰਹੇ ਸੰਘਰਸ਼ਾਂ ਤੇ ਵੀ ਚਿੰਤਾ ਪ੍ਰਗਟ ਕੀਤੀ।
1: ਦੇਸ਼ਵਾਸੀਓ ਕੋ ਬਹੁਤ ਬਹੁਤ ਵਧਾਈ। 7.8% ਗਰੋਥ, ਦੇਸ਼ ਖੁਸ਼ੀਆਂ ਸੇ ਭਰ ਗਿਆ। ਦੇਸ਼ਵਾਸੀਓ ਕੋ ਮੈਂ ਵਧਾਈ ਦੇਤਾ।
0: ਉਨ੍ਹਾਂ ਕਿਹਾ ਕਿ ਯੁੱਧ ਤੇ ਟਕਰਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਾਜ਼ਾਰਾਂ ਨੂੰ ਜੋੜਨ, ਵਪਾਰ ਨੂੰ ਸੁਵਿਧਾਜਨਕ ਬਣਾਉਣ ਅਤੇ ਵਿਕਾਸ ਲਈ ਨਵੇਂ ਰਾਹ ਖੋਲਣ ਵਾਲੇ ਸਾਰੇ ਯਤਨਾਂ ਦਾ ਸਮਰਥਨ ਕਰਦਾ। ਹਾਲਾਂਕਿ ਇਨ੍ਹਾਂ ਯਤਨਾਂ ਵਿਚ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਜ਼ਰੂਰੀ ਹੈ। SCO ਦੇ ਮੈਂਬਰ ਦੇਸ਼ਾਂ ਦੇ ਆਗੂਆਂ ਨੇ ਸੰਗਠਨ ਦੀ 25ਵੀਂ ਵਰ੍ਹੇਗੰਢ ਮੌਕੇ ਬਿਸ਼ਕੇਕ ਐਲਾਨਨਾਮੇ ਤੇ ਵੀ ਦਸਤਖਤ ਕੀਤੇ। ਮੈਂਬਰ ਦੇਸ਼ਾਂ ਨੇ ਸੰਸਥਾਗਤ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਸੁਰੱਖਿਆ ਦੇ ਆਧੁਨਿਕ ਖਤਰਿਆਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਮਤਿਆਂ ਦੇ ਇਕ ਵਿਆਪਕ ਪੈਕੇਜ ਤੇ ਵੀ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ 7.8% ਦੀ ਆਰਥਿਕ ਵਿਕਾਸ ਦਰ 140 ਕਰੋੜ ਦੇਸ਼ ਵਾਸੀਆਂ ਦੀ ਸਖ਼ਤ ਮਿਹਨਤ ਅਤੇ ਸਮੂਹਕ ਸੰਕਲਪ ਦਾ ਨਤੀਜਾ ਹੈ। ਅੱਜ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਂਝਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ, ਚੱਲ ਰਹੀਆਂ ਜੰਗਾਂ ਤੇ ਵਿਸ਼ਵ ਵਿਆਪੀ ਅਸਥਿਰਤਾ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
1: 7.8% ਗਰੋਥ, ਦੇਸ਼ ਖੁਸ਼ੀਓ ਸੇ ਭਰ ਗਿਆ। ਦੇਸ਼ ਵਾਸੀਓ ਕੋ ਮੈਂ ਵਧਾਈ ਦੇਤਾ ਹੂੰ, ਉਨਕੇ ਸੰਕਲਪ ਸ਼ਕਤੀ ਕੇ ਲਿਏ, ਉਨਕੇ ਪੁਰਸ਼ਾਰਥ ਕੇ ਲਿਏ। ਇਕ ਸਾਮੂਹਿਕ ਸ਼ਕਤੀ ਕਾ ਇਕ ਪ੍ਰਤਿਬਿੰਬ ਹੈ। ਦੁਨੀਆ ਯੁੱਧ ਮੈਂ ਡੁਬੀ ਹੋਈ, ਚਾਰੋ ਤਰਫ ਯੁੱਧ ਕੀ ਖਬਰੇ ਆ ਰਹੀ, ਵਿਸ਼ਵ ਸੰਕਟੋ ਸੇ ਗਿਰਾ ਹੁਆ ਹੈ, ਸਪਲਾਈ ਚੇਨ ਪੂਰੀ ਤਰ੍ਹਾਂ ਡਿਸਟਰਬ ਹੈ। 2020 ਮੈਂ ਕੋਵਿਡ ਕਾਲ ਸੇ ਲੇਕਰ ਅਬ ਤਕ ਕਹੀਂ ਪਰ ਵੀ ਸਥਿਰਤਾ ਨਜ਼ਰ ਨਹੀਂ ਆ ਰਹੀ ਹੈ, ਉਸਕੇ ਬਾਵਜੂਦ ਵੀ ਭਾਰਤ ਤੇਜ਼ ਗਤੀ ਸੇ ਪ੍ਰਗਤੀ ਕਰ ਰਹਾ ਹੈ।
0: ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਦੀ ਇਸ ਗਤੀ ਨੂੰ ਬਣਾਈ ਰੱਖਣ ਲਈ ਇਕ ਆਤਮ ਨਿਰਭਰ ਭਾਰਤ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਵਦੇਸ਼ੀ ਨੂੰ ਅਪਣਾਉਣ, ਵੋਕਲ ਫਾਰ ਲੋਕਲ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਵਿਚ ਬਣੇ ਉਤਪਾਦਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਸ੍ਰੀ ਮੋਦੀ ਨੇ ਨਾਗਰਿਕਾਂ ਨੂੰ ਬੇਲੋੜੀ ਵਿਦੇਸ਼ ਯਾਤਰਾ ਅਤੇ ਵਿਦੇਸ਼ਾਂ ਵਿਚ ਵਿਆਹਾਂ ਦੀ ਯੋਜਨਾ ਬਣਾਉਣ ਤੋਂ ਗੁਰੇਜ਼ ਕਰਨ ਅਤੇ ਜਦੋਂ ਤੱਕ ਜ਼ਰੂਰੀ ਨਾ ਹੋਏ ਸੋਨਾ ਨਾ ਖਰੀਦਣ ਦੀ ਵੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਜੇਕਰ ਸਾਰੇ ਨਾਗਰਿਕ ਸਵਦੇਸ਼ੀ ਨੂੰ ਅਪਣਾਉਣ ਦੀ ਆਦਤ ਬਣਾ ਲੈਣ ਤਾਂ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਇਕ ਵਿਕਸਿਤ ਭਾਰਤ ਹਾਸਲ ਕਰਨ ਦਾ ਸੰਕਲਪ ਪੂਰਾ ਕੀਤਾ ਜਾ ਸਕੇਗਾ। ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੀ ਦਰਾਮਦ ਊਰਜਾ ਅਤੇ ਖਾਦਾਂ ਤੇ ਨਿਰਭਰਤਾ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਭਾਰਤ ਨੇ ਵਿਸ਼ਵ ਅਰਥ ਵਿਵਸਥਾ ਵਿਚ ਹੋਣ ਵਾਲੀਆਂ ਤਬਦੀਲੀਆਂ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਵਿੱਤ ਮੰਤਰੀ ਨੇ ਭਾਰਤ ਨੂੰ ਇਕ ਜੀਵੰਤ ਅਤੇ ਜ਼ਿੰਮੇਵਾਰ ਅਰਥ ਵਿਵਸਥਾ ਦਸਿਆ ਜੋ ਬਾਹਰੀ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਭਾਰਤ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੇ ਦੁਨੀਆਂ ਦੇ ਸਭ ਤੋਂ ਵੱਡੇ ਦਰਾਮਦਕਾਰਾਂ ਵਿਚੋਂ ਇਕ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਰਥਿਕ ਕਾਰਗੁਜ਼ਾਰੀ ਬਾਹਰੀ ਘਟਨਾਕ੍ਰਮ ਪ੍ਰਤੀ ਪ੍ਰਤੀਕਰਮ ਦੇਣ ਅਤੇ ਵਿਕਾਸ ਗਤੀ ਨੂੰ ਬਣਾਈ ਰੱਖਣ ਦੀ ਯੋਗਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਸਮੇਂ ਸਮੇਂ ਤੇ ਆਰਥਿਕ ਮੁਲਾਂਕਣ ਵੀ ਜਾਰੀ ਕਰਦਾ ਜਿਸ ਦੇ ਸੂਚਕ ਸਕਾਰਾਤਮਕ ਦਿਸ਼ਾ ਵਿਚ ਅੱਗੇ ਵਧ ਰਹੇ ਨੇ। ਵਿੱਤ ਮੰਤਰੀ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿਚ ਭਾਰਤ ਦੀ 7.8% ਦੀ ਵਿਕਾਸ ਦਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਭਗ 700 ਅਰਬ ਅਮਰੀਕੀ ਡਾਲਰ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਵਿਸ਼ਵ ਬੈਂਕ ਵੱਲੋਂ ਨਿਯੁਕਤ ਸਾਲਸੀ ਅਦਾਲਤ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਭਾਰਤ ਨੇ ਟ੍ਰਿਬਿਊਨਲ ਦੇ ਅਧਿਕਾਰ ਨੂੰ ਨਕਾਰਦਿਆਂ ਇਸ ਦੇ ਫੈਸਲੇ ਨੂੰ ਕਾਨੂੰਨੀ ਤੌਰ ਤੇ ਨਜਾਇਜ਼ ਐਲਾਨਿਆ। ਵਿਦੇਸ਼ ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਨੇ ਕਦੇ ਵੀ ਸਾਲਸੀ ਪੈਨਲ ਨੂੰ ਮਾਨਤਾ ਨਹੀਂ ਦਿੱਤੀ ਤੇ ਇਸ ਦੀ ਕਾਰਵਾਈ ਵਿਚ ਹਿੱਸਾ ਨਹੀਂ ਲਿਆ। ਭਾਰਤ ਨੇ ਵੀ ਦੁਹਰਾਇਆ ਕਿ ਸਿੰਧੂ ਜਲ ਸੰਧੀ ਮੁਲਤਵੀ ਹੈ। ਇਹ ਬਿਆਨ ਹੇਗ ਸਥਿਤ ਆਰਬਿਟ੍ਰੇਸ਼ਨ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਆਇਆ ਕਿ ਸੰਧੀ ਨੂੰ

0: ਮੁਲਤਵੀ ਕਰਨ ਦੇ ਕਾਰਨ ਇਸ ਨੂੰ ਮੁਲਤਵੀ ਜਾਂ ਖਤਮ ਕਰਨ ਨੂੰ ਜਾਇਜ਼ ਨਹੀਂ ਠਹਿਰਾਉਂਦੇ। ਪੈਨਲ ਨੇ ਭਾਰਤ ਨੂੰ 1960 ਦੇ ਪਾਣੀ ਵੰਡ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਜਾਰੀ ਰੱਖਣ ਲਈ ਕਿਹਾ ਸੀ, ਹਾਲਾਂਕਿ ਭਾਰਤ ਨੇ ਇਸ ਫੈਸਲੇ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਸਾਲਸੀ ਪੈਨਲ ਖੁਦ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਸਥਾਪਿਤ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੈਨਲ ਦਾ ਸੰਧੀ ਜਾਂ ਇਸ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨਾਲ ਸਬੰਧਤ ਭਾਰਤ ਦੇ ਪ੍ਰਭੂਸੱਤਾ ਵਾਲੇ ਫੈਸਲਿਆਂ ਤੇ ਕੋਈ ਅਧਿਕਾਰ ਖੇਤਰ ਨਹੀਂ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਦਸਿਆ ਕਿ 28 ਅਗਸਤ ਤੱਕ ਸੋਨੇ ਦੀਆਂ ਫਸਲਾਂ ਹੇਠ ਰਕਬਾ 171 ਲੱਖ ਹੈਕਟਰ ਤੋਂ ਵੱਧ ਹੋ ਗਿਆ। ਮੰਤਰਾਲੇ ਨੇ ਕਿਹਾ ਕਿ 414 ਲੱਖ ਹੈਕਟਰ ਤੋਂ ਵੱਧ ਰਕਬੇ ਵਿਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ, ਜਦੋਂ ਕਿ 115 ਲੱਖ ਹੈਕਟਰ ਤੋਂ ਵੱਧ ਰਕਬੇ ਵਿਚ ਦਾਲਾਂ ਦੀ ਬਿਜਾਈ ਹੋਈ ਹੈ। ਮੰਤਰਾਲੇ ਅਨੁਸਾਰ ਅਨਾਜ ਅਤੇ ਮੋਟੇ ਅਨਾਜਾਂ ਦੀ ਕਾਸ਼ਤ 177 ਲੱਖ ਹੈਕਟਰ ਤੋਂ ਵੱਧ ਰਕਬੇ ਵਿਚ ਕੀਤੀ ਗਈ ਹੈ। ਇਸ ਤੋਂ ਇਲਾਵਾ 190 ਲੱਖ ਹੈਕਟਰ ਤੋਂ ਵੱਧ ਰਕਬੇ ਵਿਚ ਤੇਲੀ ਬੀਜਾਂ ਦੀ ਬਿਜਾਈ ਹੋਈ ਹੈ। ਮੰਤਰਾਲੇ ਨੇ ਇਹ ਵੀ ਦਸਿਆ ਕਿ ਕਪਾਹ ਦੀ ਕਾਸ਼ਤ 108 ਲੱਖ ਹੈਕਟਰ ਤੋਂ ਵੱਧ ਤੇ ਗੰਨੇ ਦੀ ਕਾਸ਼ਤ 58 ਲੱਖ ਹੈਕਟਰ ਤੋਂ ਵੱਧ ਰਕਬੇ ਵਿਚ ਕੀਤੀ ਗਈ ਹੈ। ਕੇਂਦਰੀ ਗੋਬਰ ਧਨ ਯੋਜਨਾ ਅੱਜ ਤੋਂ ਲਾਗੂ ਹੋ ਗਈ ਹੈ। ਇਸ ਯੋਜਨਾ ਦਾ ਕੁੱਲ ਖਰਚ 23,731 ਕਰੋੜ ਰੁਪਏ ਹੈ। ਇਹ ਭਾਰਤ ਵਿਚ ਕੰਪਰੈਸਡ ਬਾਇਓਗੈਸ ਦੇ ਉਤਪਾਦਨ ਅਤੇ ਵਰਤੋਂ ਨੂੰ ਵਧਾਉਣ ਵਾਲੇ ਇਕ ਮਹੱਤਵਪੂਰਨ ਕਦਮ ਹੈ। ਇਹ ਯੋਜਨਾ 2035-36 ਤੱਕ ਲਾਗੂ ਰਹੇਗੀ। ਯੋਜਨਾ ਦਾ ਉਦੇਸ਼ ਘਰੇਲੂ ਕੰਪਰੈਸਡ ਬਾਇਓਗੈਸ ਉਤਪਾਦਨ ਨੂੰ ਲਗਭਗ 10 ਗੁਣਾ ਵਧਾਉਣਾ ਹੈ। ਸਰਕਾਰ ਨੇ ਕੱਚੀ ਖੰਡ ਦੀ ਪ੍ਰੋਸੈਸਿੰਗ ਅਤੇ ਮਹਿਸੂਲ ਮੁਕਤ ਵਿਕਰੀ ਲਈ ਸਮੇਂ ਸੀਮਾ ਚ ਬਦਲਾਅ ਕੀਤਾ ਹੈ। ਦਰਾਮਦਕਾਰਾਂ ਨੂੰ ਕੱਚੀ ਖੰਡ ਨੂੰ ਚਿੱਟੀ ਖੰਡ ਵਿਚ ਬਦਲਣ ਅਤੇ ਖਰੀਦ ਦੀ ਤਰੀਕ ਤੋਂ ਵੱਧ 2 ਮਹੀਨਿਆਂ ਅੰਦਰ ਘਰੇਲੂ ਬਾਜ਼ਾਰ ਵਿਚ ਵੇਚਣਾ ਹੋਵੇਗਾ। ਪਹਿਲਾਂ ਇਹ ਸਮੇਂ ਸੀਮਾ 31 ਅਕਤੂਬਰ ਲਈ ਨਿਰਧਾਰਿਤ ਕੀਤੀ ਗਈ ਸੀ। ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਅਗਸਤ ਦੇ ਸ਼ੁਰੂ ਵਿਚ ਨੋਟੀਫਾਈ ਕੀਤੇ ਗਏ ਸਬੰਧਤ ਨਿਯਮਾਂ ਵਿਚ ਸੋਧ ਕੀਤੀ ਹੈ। ਇਹ ਫੈਸਲਾ ਅਗਸਤ ਅਤੇ ਨਵੰਬਰ ਵਿਚਕਾਰ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ABVP ਦੇ ਵਰਕਰਾਂ ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਵਿਚ ਜਿੱਤ ਲਈ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਲਗਾਤਾਰ ਦੂਜੇ ਸਾਲ ਜਿੱਤ ਰਾਸ਼ਟਰ ਪਹਿਲਾਂ ਦੀ ਵਿਚਾਰਧਾਰਾ ਵਿਚ ਨੌਜਵਾਨਾਂ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ABVP ਦੇ ਵਰਕਰ ਵਿਦਿਆਰਥੀਆਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਦੇ ਰਹਿਣਗੇ ਅਤੇ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਦੀ ਮਜ਼ਬੂਤੀ ਨਾਲ ਪਾਲਣਾ ਕਰਨਗੇ। ਆਕਾਸ਼ਵਾਣੀ FM ਗੋਲਡ ਦੀ ਅੱਜ 5ਵੀਂ ਵਰ੍ਹੇਗੰਢ ਹੈ। ਇਹ ਚੈਨਲ ਪਹਿਲੀ ਸਤੰਬਰ 2001 ਨੂੰ ਸ਼ੁਰੂ ਹੋਇਆ ਸੀ। ਇਸ ਨੂੰ AIR FM ਗੋਲਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। FM ਗੋਲਡ ਤੇ ਖਬਰਾਂ, ਚਲੰਤ ਮਾਮਲਿਆਂ ਤੇ ਮਨੋਰੰਜਨ ਦੇ ਕਈ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੀਆਂ ਆਗਾਮੀ ਯੋਜਨਾਵਾਂ ਅਤੇ ਕੰਮਾਂ ਦੀ ਸਮੀਖਿਆ ਕੀਤੀ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਵਿਚ ਉਨ੍ਹਾਂ ਨੇ ਸਕੂਲੀ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ, ਪਹੁੰਚਯੋਗ ਅਤੇ ਨਤੀਜਾ ਮੁਖੀ ਬਣਾਉਣ ਲਈ ਇਕ ਕਾਰਜ ਯੋਜਨਾ ਤੇ ਚਰਚਾ ਕੀਤੀ। ਸ੍ਰੀ ਜੋਸ਼ੀ ਨੇ ਕਿਹਾ ਕਿ ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਮਜ਼ਬੂਤ ਕਰਨਾ, ਸਿੱਖਿਆ ਵਿਚ ਤਕਨਾਲੋਜੀ ਦੀ ਵਰਤੋਂ ਨੂੰ ਵਧਾਉਣਾ ਅਤੇ ਹਰੇਕ ਬੱਚੇ ਲਈ ਸਿੱਖਣ ਦਾ ਬਿਹਤਰ ਮਾਹੌਲ ਬਣਾਉਣਾ ਜ਼ਰੂਰੀ ਹੈ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੇ 26ਵੇਂ ਸੰਮੇਲਨ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਬਾਰੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ 7.8% ਦੀ ਆਰਥਿਕ ਵਿਕਾਸ ਦਰ 140 ਕਰੋੜ ਦੇਸ਼ ਵਾਸੀਆਂ ਦੀ ਸਖ਼ਤ ਮਿਹਨਤ ਅਤੇ ਸਮੂਹਿਕ ਸੰਕਲਪ ਦਾ ਨਤੀਜਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਅਰਥ ਵਿਵਸਥਾ ਵਿਚ ਹੋਣ ਵਾਲੀਆਂ ਤਬਦੀਲੀਆਂ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਵਿਸ਼ਵ ਬੈਂਕ ਵੱਲੋਂ ਨਿਯੁਕਤ ਸਾਲਸੀ ਅਦਾਲਤ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਮਹਤਾਬ ਆਲਮ। وزیر اعظم نریندر مودی نے شنگھائی تعاون تنظیم کی 26ویں سربراہ کانفرنس سے خطاب کیا اور دہشت گردی کو بالکل برداشت نہ کرنے اور اس معاملے پر دوہرا معیار اختیار کرنے کی رجسٹر کیے جانے پر زور دیا۔ بھارتی ریلویز نے شمالی ریلوے کے مراد آباد ڈویژن کے بقیہ 772 کلومیٹر کے حصے پر کوچ نظام کے چوتھے مرحلے کے لیے 170 کروڑ روپے کی منظوری دی ہے۔ آکاشوانی کا ایف ایم گولڈ چینل ممتاز نشریاتی خدمات کے 25 سال مکمل ہونے پر آج اپنی سلور جوبلی منا رہا ہے۔ بھارتی موسمیات محکمے نے شمال مشرقی بھارت کے بعض حصوں میں شدید سے لے کر انتہائی شدید بارش کا سلسلہ کل تک جاری رہنے کے امکان کے مد نظر ریڈ الرٹ جاری کیا ہے۔ اور یو ایس اوپن ٹینس میں ارینا سبالینکا نے کیمیلا اوسوریو کو ہرا کر اپنے ٹائٹل کا دفاع کرنے کی مہم کا آغاز کر دیا ہے۔ خبریں تفصیل سے۔ وزیر اعظم نریندر مودی نے آج کرغزستان کی راجدھانی بشکیک میں شنگھائی تعاون تنظیم کی 26ویں سربراہ کانفرنس سے خطاب کیا۔ وزیر اعظم نے ممبر ملکوں پر زور دیا کہ دہشت گردوں کو سرمایہ فراہم کرنے، ان کی بھرتی، لوگوں کو شدت پسندی کے راستے پر ڈالنے اور انہیں محفوظ پناہ گاہیں فراہم کرنے کے پورے ایکو نظام کو ختم کیا جائے۔ جناب مودی نے کہا کہ دہشت گردی کے معاملے پر کسی طرح کے دوہرے معیار کی کوئی گنجائش نہیں ہے۔ شنگھائی تعاون تنظیم ایس سی او کے ممبر ملکوں کے رہنماؤں نے تنظیم کے 25 سال مکمل ہونے کے موقع پر بشکیک اعلامیے پر دستخط کیے۔ اس کے علاوہ ممبر ملکوں نے مختلف قراردادوں پر بھی دستخط کیے جن کا مقصد ادارہ جاتی فریم ورک کو بہتر بنانا اور سیکورٹی کو لاحق جدید طرز کے خطرات سے نمٹنا ہے۔ پیش ہے ایک رپورٹ۔
2: شنگھائی تعاون تنظیم کی سربراہ کانفرنس سے خطاب کرتے ہوئے وزیر اعظم نریندر مودی نے دنیا کے مختلف حصوں میں جاری ٹکراؤ اور لڑائی کے معاملے پر تشویش کا اظہار بھی کیا۔ جناب مودی نے کہا کہ جنگ اور مہازارائی کسی مسئلے کا حل نہیں ہے اور سبھی تنازعات بات چیت اور سفارتکاری کے ذریعے حل کیے جانے چاہیے۔ وزیر اعظم نے کہا کہ بھارت ان سبھی کوششوں کی حمایت کرتا ہے جن کے ذریعے مارکیٹس کو باہم منسلک کیا جائے، تجارت میں سہولت پیدا ہو اور ترقی کے نئے راستے کھلیں۔ ساتھ ہی انہوں نے زور دے کر یہ بھی کہا کہ اس طرح کی کوششیں کرتے وقت سبھی ملکوں کے اقتدار اعلیٰ اور علاقائی سالمیت کا پورا احترام کیا جانا چاہیے۔ سربراہ کانفرنس سے خطاب کرتے ہوئے جناب مودی نے کہا کہ بھارت نے پچھلے سال شنگھائی تعاون تنظیم کے تہذیبی مذاکرات فورم کی تجویز پیش کی تھی۔ وزیر اعظم نے اس بات پر مسرت کا اظہار کیا کہ اس کا پہلا اجلاس اس سال بھارت میں ہوگا۔ بشکیک سے وکلپ شکلا کی رپورٹ کے ساتھ اردو خبروں کے لیے میں ماجد علی۔
1: وزیر اعظم نریندر مودی نے کہا ہے کہ ایک حقیقی دانش مند شخص وہ ہوتا ہے جس کے منصوبے اور اقدامات مکمل ہونے تک دوسروں سے پوشیدہ رہیں۔ سوشل میڈیا پوسٹ پر ایک سنسکرت شلوک شیئر کرتے ہوئے جناب مودی نے کہا کہ ایک ڈسپلین، صاحب بصیرت اور سوچ سمجھ کر کام کرنے والے شخص کو صحیح معنی میں دانش مند کہا جا سکتا ہے۔ محکمہ خزانہ اور کارپوریٹ امور کی مرکزی وزیر نرمہ سیتا رمن نے کہا ہے کہ بھارت نے یہ دکھا دیا ہے کہ اپنی ترقی کے متاثر ہوئے بغیر عالمی معیشت میں ہونے والی تبدیلیوں کا سامنا کر سکتا ہے۔ ساتھ ہی انہوں نے درآمد کی جانے والی توانائی اور کیمیاوی کھاد پر ملک کے انحصار کو بھی تسلیم کیا۔ نرمہ سیتا رمن نے بھارت کو ایک متحرک اور فوری اقدامات کرنے والی معیشت قرار دیا جو باہری چیلنجوں سے نمٹنے کی صلاحیت رکھتا ہے۔ انہوں نے کہا کہ بھارت خام تیل اور پیٹرولیم اشیاء درآمد کرنے والے دنیا کے بڑے ملکوں میں شامل ہے۔ وزیر خزانہ نے اس بات کو اجاگر کیا کہ بھارت نے دنیا کے حالات و واقعات کے تناظر میں اپنی اقتصادی کارکردگی کی بدولت اپنی رفتار ترقی کی رفتار برقرار رکھنے کی صلاحیت کا مظاہرہ کیا۔ محترمہ سیتارمن نے اس بات کو بھی اجاگر کیا کہ مالی سال 2026-27 کی پہلی سہ ماہی کے دوران بھارت کی شرح ترقی 7.8% ریکارڈ کی گئی اور بھارت کے غیر ملکی زر مبادلہ کے ذخائر تقریباً 7 خرب امریکی ڈالر رہے۔ بھارتی ریلوے نے شمالی ریلوے کے مراد آباد ڈویژن کے باقی 712 کلومیٹر روٹ پر کوچ 4.0 کے لیے 170 کروڑ روپے کی منظوری دی ہے۔ ریلوے کی وزارت نے کہا ہے کہ اس منظوری سے ملک میں ہی تیار کیے گئے آٹومیٹک ریل حفاظتی نظام کے ذریعے ریلوے کی حفاظت کے بنیادی ڈھانچے کو مضبوطی حاصل ہوگی۔ وزارت نے کہا ہے کہ کوچ 4.0 کے نفاذ سے متعلق سیکشن میں ریل گاڑیوں کے کام کاج کو مزید تحفظ حاصل ہوگا۔ شہری آبادی کے وزیر کے رام موہن نائیڈو آج شام احمد آباد کے سردار ولبھ بھائی پٹیل بین الاقوامی ہوائی اڈے پر بین الاقوامی پروازوں سے متعلق ہب اینڈ اسپوک خدمت کا افتتاح کریں گے۔ ایزی کنیکٹ خدمت کی افتتاحی پرواز AI-1121 احمد آباد سے پرواز کرے گی۔ اس کے ذریعے مسافر دلی ہوتے ہوئے دنیا کے الگ الگ مقامات تک جائیں گے۔ گجرات کے وزیر اعلی بھوپندر پٹیل بھی اس تاریخی موقع پر موجود رہیں گے۔ پیش ہے ایک رپورٹ۔
3: अहमदाबाद इस खिदमत के साथ ही वाराणसी और अमृतसर जैसे शहरों में शामिल हो गया है। भारत में बढ़ते हुए हब एंड स्पोक बैन अलाक्वामी नेटवर्क का ये तीसरा इलाकाई मरकज बन गया है। ये इकदाम हुकूमत के जामे हब एंड स्पोक लाइला अमल का एक हिस्सा है, जिसका मकसद उन मुसाफिरों के बैन अलाक्वामी फजाई सफर को आसान बनाना है जो मेट्रो शहरों के अलावा दीगर शहरों में रहते हैं। इजी कनेक्ट खिदमत के जरिए मुसाफिर चेक इन, कस्टम और इमिग्रेशन जैसे खानापूरी अहमदाबाद हवाई अड्डे पर ही मुकम्मल कर सकते हैं। दिल्ली पहुंचने पर मुसाफिर सीधे अपने बैन अलाक्वामी परवाज के दरवाजे तक जा सकते हैं और उन्हें अपना सामान और दीगर सिक्योरिटी चेक्स या इमिग्रेशन जैसे कार्रवाई से दोबारा नहीं गुजरना पड़ेगा। अहमदाबाद से आकाशवाणी न्यूज के लिए अंकित कुमार की रिपोर्ट के साथ उर्दू खबरों के लिए मैं शोएबा।
4: ये खबरें आकाशवाणी से नशर की जा रही हैं। आकाशवाणी का एफएम गोल्ड आज अपनी 25वीं सालगिरह मना रहा है। इसकी शुरुआत 1 सितंबर 2001 में की गई थी। शुरुआत में इसको एआईआर एफएम 2 के नाम से जाना जाता था, जिस पर खबरों, ताजा हालात और तफरीह के प्रोग्राम नशर किए जाते थे। पिछले कुछ वर्षों में एफएम गोल्ड आकाशवाणी की एक अहम रेडियो सर्विस बनकर उभरा है, जो अपने सामीन के लिए इत्तेलात, तजज़िये और तफरीह पर मबनी प्रोग्राम नशर करता है। सुर्खियों में स्पॉटलाइट, मार्केट मंत्रा, स्पोर्ट्स स्कैन और कंट्री वाइड एफएम गोल्ड के कुछ मकबूल प्रोग्राम हैं। आज सवेरे और परिक्रमा जैसे प्रोग्राम खबरों और ताजा हालात और तजज़ियों पर मुश्तमिल हैं, जिससे एफएम गोल्ड के इत्तला और तफरीह को यकजा करने के नजरिए की अक्कासी होती है। नेपाल के हुकाम ने उन गैर मुल्की शहरियों की शनाख्त और उनके जसद खाके हवाले करने के तरीकेकार की तफसीलात फराहम की हैं, जो हाल ही में अचानक तबाहकुन सैलाब आने से हलाक हुए हैं। काठमांडू में भारतीय सफारतखाने ने आज ये जानकारी दी। भारतीय मौसमियात महकमे ने शिवाली मशरकी भारत के बाद हिस्सों में शदीद से लेकर इंतहाई शदीद बारिश का सिलसिला कल तक जारी रहने के इम्कान के मद्देनजर रेड अलर्ट जारी किया है। हिमाचल प्रदेश, बिहार, मशरकी मध्य प्रदेश, उत्तर प्रदेश, झारखंड, उड़ीसा और उत्तराखंड में भी तेज बारिश होने का इम्कान है। मौसमियात महकमे ने जम्मू कश्मीर, हरियाणा, चंडीगढ़, पंजाब, मगरबी बंगाल, कर्नाटक और तेलंगाना में गरज चमक के साथ बारिश होने की पेशगोई की है। पूरे झारखंड में शदीद बारिश की वजह से रियासत के कई हिस्सों में सैलाब का खतरा बढ़ गया है। मौकई मौसमियात आईएमडी ने कई जिलों के लिए ऑरेंज और येलो वार्निंग जारी की है और अगले 24 घंटों में तेज सैलाब के इम्कान के बारे में खबरदार किया है। न्यूयॉर्क में यूएस ओपन टेनिस टूर्नामेंट में आलमी नंबर एक बेलारूस की अरीना सबालेंका पहले राउंड में कोलंबिया की केमिला ओसोरियो को 6-2 और 6-4 से हरा दिया। अब दूसरे राउंड में सबालेंका का मुकाबला रूस की पोलिना लेटसिंको से होगा। नंबर एक खिलाड़ी सबालेंका की कोशिश यह होगी कि वह सेरेना विलियम्स और चोरिस इवर्ट के बाद लगातार 3 यूएस ओपन जीतने वाली तीसरी खातून खिलाड़ी बन जाएं। आखिर में खास खबरें एक बार और। वज़ीर-ए-आज़म नरेंद्र मोदी ने शंघाई ताउन तंजीम की 26वीं सबरा कॉन्फ्रेंस से खिताब किया। दहशतगर्दी को बिल्कुल बर्दाश्त न करने और इस मामले पर दोहरा मियार अख्तियार करने की तौर किए जाने पर जोर दिया। भारतीय रेलवे ने शिमाली रेलवे के मुरादाबाद डिवीजन के बकिया 712 किलोमीटर के हिस्से पर कवच निजाम के चौथे मरहले के लिए 170 करोड़ रूपये की मंजूरी दी है। आकाशवाणी का एफएम गोल्ड चैनल मुमताज नशरियाती खिदमात के 25 साल मुकम्मल होने पर आज अपनी सिल्वर जुबली मना रहा है। भारतीय मौसमियात महकमे ने शिवाल मशरकी भारत के बाद हिस्सों में शदीद से लेकर इंतहाई शदीद बारिश का सिलसिला कल तक जारी रहने के इम्कान के मद्देनजर रेड अलर्ट जारी किया है और यूएस ओपन टेनिस में अरीना सबालेंका ने केमिला ओसोरियो को हराकर अपने टाइटल का दफा करने की मुहिम का आगाज कर दिया है। इसके साथ ही खबरों का यह बुलेटिन खत्म हुआ।
5: Good afternoon. This is Akashvani and I am Valsa Williams with the Midday News. The headlines. Prime Minister Narendra Modi addresses 26th SCO summit, calls for an end to double standards on terrorism. Indian Railways approves 170 crore rupees for coverage 4.0 on the remaining 712 kilometer stretch of Moradabad Division Northern Railway. In Nepal, flood death toll reaches 987.

ਪਾ ਕੇ ਬਣੋ ਨਾ ਪਾਪ ਦੇ ਭਾਗੀ ਕੱਚੀ ਕਲੀ ਕੋ ਤੜਪਾ ਕੇ ਨਾ ਬਣੋ ਪਾਪ ਦੇ ਭਾਗੀ ਕੱਚੀ ਕਲੀ ਕੋ ਤੜਪਾ ਕੇ ਮੈਂ ਕੰਨਿਆ ਹਾਂ ਮੈਂ ਕਮਸਨ ਹਾਂ ਮੇਰੇ ਮੂੰਹ ਚ ਅਲਾਹ ਕਹਿਨੀ ਅੰਧਾਰਾ ਹੀ ਅੰਧਾਰਾ ਹੈ ਕਿਸੇ ਵੀ ਸੋਝਲਾ ਕਹਿਨੀ ਹੁਣ ਇਲਤਜਾ ਕੀਤੀ ਹੈ ਸਵਾਮੀ ਦਯਾਨੰਦ ਕੋ ਹੁਣ ਆ ਸਵਾਮੀ ਦਯਾਨੰਦ ਆ ਹੁਣ ਆ ਸਵਾਮੀ ਦਯਾਨੰਦ ਆ ਤੇਰੀ ਡਾਢੀ ਜ਼ਰੂਰਤ ਹੈ ਹੁਣ ਆ ਸਵਾਮੀ ਦਯਾਨੰਦ ਆ ਤੇਰੀ ਡਾਢੀ ਜ਼ਰੂਰਤ ਹੈ ਅੰਧੀ ਸ਼ਰਧਾ ਹੈ ਹਰ ਜਾਤੇ ਦਿਲਾਂ ਵਿਚ ਵੀ ਕਦੂਰਤ ਹੈ ਅੰਧੀ ਸ਼ਰਧਾ ਹੈ ਹਰ ਜਾਤੇ ਦਿਲਾਂ ਵਿਚ ਵੀ ਕਦੂਰਤ ਹੈ ਇਥਾਂ ਸਵਾਮੀ ਬਹੂ ਆ ਗਿਨ ਇਥਾਂ ਸਵਾਮੀ ਬਹੂ ਆ ਗਿਨ ਮਗਰ ਤੇਰੇ ਜਿਆ ਕਹਿਨੀ ਅੰਧਾਰਾ ਹੀ ਅੰਧਾਰਾ ਹੈ ਕਿਥੇ ਵੀ ਸੋਝਲਾ ਕਹਿਨੀ ਅੰਧਾਰਾ ਹੀ ਅੰਧਾਰਾ ਹੈ ਆਖਰੀ ਬੰਦ ਨਾਰੰਗ ਕਰਨਾ ਸੱਚੀ ਗੱਲ ਨਾਰੰਗ ਕਰਨਾ ਸੱਚੀ ਗੱਲ ਕਿਆ ਤੂੰ ਨੇਕ ਨੀ ਅਥਈ ਨਾਰੰਗ ਕਰਨਾ ਸੱਚੀ ਗੱਲ ਕਿਆ ਤੂੰ ਨੇਕ ਨੀ ਅਥਈ ਨਸੀਹਤ ਬੇਗ ਪਿਆਰੇ ਨੀ ਮਗਰ ਖੁਦ ਤੂੰ ਫਸੀ ਅਥਈ ਇਥਾਂ ਸੱਚ ਕੂੜ ਆਖਣ ਦੀ ਰੱਤੀ ਭਰ ਵੀ ਜਗਾ ਕਹਿਨੀ ਇਥਾਂ ਸੱਚ ਕੂੜ ਆਖਣ ਦੀ ਰੱਤੀ ਭਰ ਵੀ ਜਗਾ ਕਹਿਨੀ ਅੰਧਾਰਾ ਹੀ ਅੰਧਾਰਾ ਹੈ ਕਿਥੇ ਵੀ ਸੋਝਲਾ ਕਹਿਨੀ ਅੰਧਾਰਾ ਹੀ ਅੰਧਾਰਾ ਹੈ ਕਿਥੇ ਵੀ ਸੋਝਲਾ ਕਹਿਨੀ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਵਫਾਦਾਰ ਵੀ ਬੇਵਫਾ ਥੀਂਦਾ ਵੇਂਦੇ ਆਦਨ ਮੰਡ ਖਾਓ ਆਦਨ ਮੰਡ ਖਾਓ ਸਦਾ ਖੰਡ ਖਾਓ ਕੋਈ ਰੋਂਦਾ ਆਵੇ ਤਾਂ ਹੁਕੂ ਰਹਾਓ ਆਦਨ ਮੰਡ ਖਾਓ ਸਦਾ ਖੰਡ ਖਾਓ ਕੋਈ ਰੋਂਦਾ ਆਵੇ ਤਾਂ ਹੁਕੂ ਰਹਾਓ ਕੋਈ ਬੇਕ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਬੇਕ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਦੇਖੋ ਸੜਕੇ ਸਵਾਦ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਨਹੀਂ ਖਤਮ ਥੀਂਦੇ ਇਹ ਦੁਨੀਆਂ ਦੇ ਧੰਦੇ ਨਹੀਂ ਖਤਮ ਥੀਂਦੇ ਇਹ ਦੁਨੀਆਂ ਦੇ ਧੰਦੇ ਜਹਾਂ ਵਿਚ ਤੂੰ ਰਾਣੀ ਜਹਾਂ ਵਿਚ ਤੂੰ ਰਾਣੀ ਕੰਮ ਕਰ ਤੂੰ ਚੰਗੇ ਕੋਈ ਬੇਕ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਬੇਕ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਦੇਖੋ ਸੜਕੇ ਸਵਾਦ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਇਹ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਹੈ ਮਖਲੂਕ ਰੱਬ ਦੀ ਇਹ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਹੈ ਮਖਲੂਕ ਰੱਬ ਦੀ ਹਿੰਦ ਭਾਈ ਭਾਈ ਮਗਰ ਅੱਜ ਦਾ ਇਨਸਾਨ ਭੁੱਲ ਗਏ ਖੁਦਾ ਕੋ ਮਗਰ ਅੱਜ ਦਾ ਇਨਸਾਨ ਭੁੱਲ ਗਏ ਖੁਦਾ ਕੋ ਕਿ ਬੰਦਾ ਵੀ ਹੁਣ ਖੁਦ ਖੁਦਾ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਆਖਰੀ ਬੰਦ ਨਾਰਿੰਗ ਇਹ ਦੁਨੀਆਂ ਵੀ ਹੈ ਇੱਕ ਤਮਾਸ਼ਾ ਨਾਰਿੰਗ ਇਹ ਦੁਨੀਆਂ ਵੀ ਹੈ ਇੱਕ ਤਮਾਸ਼ਾ ਕਦਈ ਹੈ ਰੁਪਈਆ ਕਦਈ ਤੋਲਾ ਮਾਸ਼ਾ ਇਹ ਨਾਰਿੰਗ ਦੁਨੀਆਂ ਵੀ ਹੈ ਇੱਕ ਤਮਾਸ਼ਾ ਕਦਈ ਹੈ ਰੁਪਈਆ ਕਦਈ ਤੋਲਾ ਮਾਸ਼ਾ ਪਰਾਇਆ ਤੋਂ ਵੱਲ ਵੀ ਪਰਾਇਆ ਇਹ ਹੁੰਦੇ ਪਰਾਇਆ ਤੋਂ ਵੱਲ ਵੀ ਪਰਾਇਆ ਇਹ ਹੁੰਦੇ ਮਗਰ ਅੱਜ ਤਾਂ ਆਪਣਾ ਜੁਦਾ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਇਹ ਦਸਿਸ਼ਾ ਕਿ ਭਗਵਾਨ ਇਨਸਾਨ ਕੋ ਭਗਵਾਨ ਇਨਸਾਨ ਕੋ ਕਹਿ ਰਿਹਾ ਦੁਨੀਆਂ ਦਾ ਅੱਜਕਲ ਖੁਦਾ ਬਣ ਗਿਆ ਹੈ ਭਗਵਾਨ ਕਹਿ ਰਿਹਾ ਦੁਨੀਆਂ ਦਾ ਅੱਜਕਲ ਖੁਦਾ ਬਣ ਗਿਆ ਹੈ ਬਣਾਇਆ ਹੈ ਕਿਆ ਤੇ ਕਿਆ ਬਣ ਗਿਆ ਅਜਬ ਢੰਗ ਦੇ ਹਨ ਤੇਰੇ ਚਾਲ ਚਾਲੇ ਅਜਬ ਢੰਗ ਦੇ ਹਨ ਤੇਰੇ ਚਾਲ ਚਾਲੇ ਤੇਰੇ ਅਮਲ ਅੱਜ ਹਨ ਅਮਾਵਸਤੂ ਕਾਲੇ ਅਜਬ ਢੰਗ ਦੇ ਹਨ ਤੇਰੇ ਚਾਲ ਚਾਲੇ ਤੇਰੇ ਅਮਲ ਅੱਜ ਹਨ ਅਮਾਵਸਤੂ ਕਾਲੇ ਤਬਰ ਤੇ ਛੁਰੀਆਂ ਸੀਨਾ ਔਰ ਭਾਲੇ ਕਰੇਂਦੀ ਪੜੋਸੀ ਦਾ ਦਿਲ ਛਾਲੇ ਛਾਲੇ ਤਬਰ ਤੇ ਛੁਰੀਆਂ ਸੀਨਾ ਤੇ ਭਾਲੇ ਕਰੇਂਦੀ ਪੜੋਸੀ ਦਾ ਦਿਲ ਛਾਲੇ ਛਾਲੇ ਤੇਰੀ ਦੇਖ ਹਾਲਤ ਦੁਖੀ ਹੋ ਰਿਹਾ ਹਾਂ ਤੇਰੀ ਅਕਲ ਤੇ ਮੈਂ ਲਹੂਰ ਹੋ ਰਿਹਾ ਤਾ ਤੇਰੀ ਦੇਖ ਹਾਲਤ ਦੁਖੀ ਹੋ ਰਿਹਾ ਹਾਂ ਤੇਰੀ ਅਕਲ ਤੇ ਮੈਂ ਲਹੂਰ ਹੋ ਰਿਹਾ ਹਾਂ ਚਲੇਂਦਾ ਹੈ ਛੁਰੀਆਂ ਮੇਰਾ ਨਾਮ ਗਿਣ ਕੇ ਚਲੇਂਦਾ ਹੈ ਛੁਰੀਆਂ ਮੇਰਾ ਨਾਮ ਗਿਣ ਕੇ ਬਣੇਂਦਾ ਹੈ ਫਿਰਕੇ ਮੇਰਾ ਨਾਮ ਗਿਣ ਕੇ ਲੜੇਂਦਾ ਹੈ ਸਭ ਕੋ ਮੇਰਾ ਨਾਮ ਗਿਣ ਕੇ ਦੁਖੇਂਦਾ ਹੈ ਦਿਲ ਤੂੰ ਮੇਰਾ ਨਾਮ ਗਿਣ ਕੇ ਗਿੱਧੀਵਦਾ ਭਾਈ ਦੀ ਖਾਤਰ ਛੁਰੀ ਹੈ ਤੇਰੀ ਪਿਆਰੇ ਆਦਤ ਬਹੁਤ ਹੀ ਬੁਰੀ ਹੈ ਲੜੇਂਦਾ ਹੈ ਸਭ ਕੋ ਮੇਰਾ ਨਾਮ ਗਿਣ ਕੇ ਦੁਖੇਂਦਾ ਹੈ ਦਿਲ ਤੂੰ ਮੇਰਾ ਨਾਮ ਗਿਣ ਕੇ ਗਿੱਧੀਵਦਾ ਭਾਈ ਦੀ ਖਾਤਰ ਛੁਰੀ ਹੈ ਤੇਰੀ ਪਿਆਰੇ ਆਦਤ ਬਹੁਤ ਹੀ ਬੁਰੀ ਹੈ ਇੱਕ ਵਿਆਹ ਰੱਖੋ ਮਸਜਿਦ ਵਿਚ ਸਿਰ ਕੁ ਝੁਕਾ ਨਾ ਝੁਕਾ ਤੂੰ ਮਸਜਿਦ ਵਿਚ ਸਿਰ ਕੁ ਝੁਕਾ ਨਾ ਝੁਕਾ ਤੂੰ ਗੁਰੂ ਦਰ ਤੇ ਮੱਥਾ ਘਿਸਾ ਨਾ ਘਿਸਾ ਤੂੰ ਮੰਦਰ ਵਿਚ ਘੰਟੇ ਵਜਾ ਨਾ ਵਜਾ ਤੂੰ ਮਗਰ ਦਿਲ ਨਾ ਹਰਗਜ਼ ਕਹੀ ਦਾ ਰੁਖਾ ਤੂੰ ਮਸਜਿਦ ਵਿਚ ਸਿਰ ਕੁ ਝੁਕਾ ਨਾ ਝੁਕਾ ਤੂੰ ਗੁਰੂ ਦਰ ਤੇ ਮੱਥਾ ਘਿਸਾ ਨਾ ਘਿਸਾ ਤੂੰ ਮੰਦਰ ਵਿਚ ਘੰਟੇ ਵਜਾ ਨਾ ਵਜਾ ਤੂੰ ਮਗਰ ਦਿਲ ਨਾ ਹਰਗਜ਼ ਕਹੀ ਦਾ ਰੁਖਾ ਤੂੰ ਖੁਦਾਈ ਦੇ ਦਿਲ ਵਿਚ ਠਿਕਾਣਾ ਹੈ ਮੇਰਾ ਤੂੰ ਖਲਕਾ ਤੇ ਬਣ ਜਾ।

ਦੋਸਤੋ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿਚ ਗੱਲ ਕਰਾਂਗੇ ਚੰਗੇ ਖਾਣ ਪੀਣ ਤੇ ਤੰਦਰੁਸਤੀ ਦੀ ਪ੍ਰੋਗਰਾਮ ਹੋਏਗਾ ਅੱਜ ਦੀ ਗੱਲ ਕਥਾ ਲੋਕ ਦੇ ਵਿਚ ਤੁਸੀਂ ਸੁਣੋਗੇ ਕਹਾਣੀ ਜੰਮਾ ਲਾਚੋ ਤੇ ਨਾਲ ਹੀ ਨਾਲ ਨਜ਼ਰਾਨਾ ਪ੍ਰੋਗਰਾਮ ਦੇ ਵਿਚ ਤੁਹਾਡੀ ਚਿੱਠੀਆਂ ਤੇ ਅਧਾਰਿਤ ਗੀਤਾਂ ਦੀ ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਵੇਗਾ।

ਨਮਸਕਾਰ ਸਾਮੀ, ਮੈਂ ਹਾਂ ਤੁਹਾਡੀ ਦੋਸਤ ਮੋਨਿਕਾ ਮਹਿਤਾ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਉਹ ਵਿਸ਼ਾ ਲੈਣ ਜਾ ਰਹੇ ਹਾਂ ਜਿਹਦੇ ਬਾਰੇ ਪੂਰੀ ਦੁਨੀਆਂ ਗੱਲਬਾਤ ਕਰ ਰਹੀ ਹੈ। ਕਿਤੇ ਮਿਲਾਵਟੀ ਖਾਣਾ ਤੇ ਕਿਤੇ ਮਿਲਾਵਟੀ ਪਹਿਨਣਾ, ਕਿਤੇ ਮਿਲਾਵਟੀ ਸੋਚ ਤੇ ਕਿਤੇ ਮਿਲਾਵਟੀ ਰਿਸ਼ਤੇ। ਇਹ ਮਿਲਾਵਟ ਸਾਡੇ ਖਾਣ ਪੀਣ ਦੇ ਨਾਲ ਨਾਲ ਸਾਨੂੰ ਜ਼ਹਿਨੀ ਤੌਰ ਤੇ ਵੀ ਕੰਗਾਲ ਬਣਾ ਰਹੀ ਹੈ, ਸਾਨੂੰ ਇੱਕ ਦਲਦਲ ਵਿਚ ਖਿੱਚ ਰਹੀ ਹੈ। ਇਹ ਮਿਲਾਵਟ ਜਦੋਂ ਪਲੇਟ ਤੋਂ ਸ਼ੁਰੂ ਹੁੰਦੀ ਹੈ, ਫਿਰ ਇਹ ਢਿੱਡ ਦੀ ਮਿਲਾਵਟ ਤੇ ਫਿਰ ਦਿਮਾਗ ਦੀ ਮਿਲਾਵਟ ਬਣ ਜਾਂਦੀ ਹੈ ਤੇ ਹੌਲੀ ਹੌਲੀ ਇਹ ਵਿਚਾਰਾਂ ਦੀ ਮਿਲਾਵਟ ਵੀ ਹੋ ਜਾਂਦੀ ਹੈ। ਕਿਉਂਕਿ ਸਿਆਣੇ ਕਹਿੰਦੇ ਨੇ ਕਿ ਜੈਸਾ ਤਨ ਵੈਸਾ ਮਨ, ਜੈਸਾ ਅੰਨ ਵੈਸਾ ਤਨ। ਜੋ ਅਸੀਂ ਖਾਂਦੇ ਹਾਂ ਸਾਡੇ ਸਰੀਰ ਦੇ ਉੱਤੇ ਉਹਦਾ ਬੜਾ ਅਸਰ ਪੈਂਦਾ ਹੈ। ਤਾਂ ਹੀ ਸਿਆਣੇ ਕਹਿੰਦੇ ਨੇ ਕਿ ਚੰਗਾ ਖਾਣ ਪੀਣ ਤੇ ਤੰਦਰੁਸਤੀ, ਇਹ ਜ਼ਿੰਦਗੀ ਦੀਆਂ ਅਜਿਹੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਅਗਰ ਤੁਹਾਡੇ ਕੋਲ ਹੈਗੀਆਂ ਤੇ ਤੁਸੀਂ ਜ਼ਿੰਦਗੀ ਦੇ ਵਿਚ ਬੜੇ ਚੰਗੇ ਤਰੀਕੇ ਨਾਲ ਮੌਜ ਮਸਤੀ ਦੇ ਨਾਲ ਹਰ ਇਕ ਪਲ ਨੂੰ ਬਿਤਾ ਸਕਦੇ ਹੋ। ਦੋਸਤੋ, ਚੰਗਾ ਖਾਣ ਪੀਣ ਤੇ ਤੰਦਰੁਸਤੀ, ਇਹਦੇ ਚ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਬੈਲੈਂਸ ਡਾਇਟ, ਸੰਤੁਲਿਤ ਭੋਜਨ। ਸੰਤੁਲਿਤ ਖੁਰਾਕ ਤੰਦਰੁਸਤੀ ਦੀ ਪਹਿਲੀ ਪੌੜੀ ਮੰਨੀ ਜਾਂਦੀ ਹੈ। ਦੋਸਤੋ, ਸਾਡੀ ਰੋਜ਼ਾਨਾ ਦੀ ਥਾਲੀ ਵਿਚ ਦਾਲਾਂ, ਹਰੀਆਂ ਸਬਜ਼ੀਆਂ, ਮੌਸਮੀ ਫਲ, ਦੁੱਧ ਤੇ ਇਨ੍ਹਾਂ ਦੇ ਆਲਟਰਨੇਟਿਵ, ਅਨਾਜ, ਸਿਹਤਮੰਦ ਚਰਬੀ ਨੂੰ ਸੰਤੁਲਿਤ ਰੱਖਣ ਵਾਲੇ ਖਾਣੇ ਹੋਣੇ ਚਾਹੀਦੇ ਹੈ, ਤਾਂ ਕਿ ਅਸੀਂ ਲਗਾਤਾਰ ਇਕੋ ਜਿਹਾ ਖਾਣਾ ਖਾ ਕੇ ਨਾ ਤਾਂ ਬੋਰ ਹੋਈਏ ਨਾ ਹੀ ਇਕ ਬਿਲਕੁਲ ਸਮਤਲ ਜੀ ਜਗ੍ਹਾ ਬਣ ਜਾਏ ਕਿ ਬਸ ਜੀ ਅਸੀਂ ਇਹੀ ਖਾਣਾ, ਦਾਲ ਖਾਣੀ ਹੈ ਤੇ ਦਾਲ ਹੀ ਖਾਈ ਜਾਣੀ ਹੈ, ਸਬਜ਼ੀਆਂ ਖਾਣੀਆਂ ਤੇ ਸਬਜ਼ੀਆਂ ਹੀ ਖਾਣੀਆਂ। ਹਰ ਇਕ ਚੀਜ਼ ਦਾ ਇਕ ਬੈਲੈਂਸ ਹੋਣਾ ਚਾਹੀਦਾ। ਤੁਹਾਡੇ ਖਾਣੇ ਦੇ ਵਿਚ ਪੌਸ਼ਟਿਕ ਤੱਤਾਂ ਦੀ ਭਰਮਾਰਤਾ ਹੋਣੀ ਚਾਹੀਦੀ ਹੈ, ਪਰ ਉਹ ਪੌਸ਼ਟਿਕ ਤੱਤ ਵਰਾਇਟੀ ਵਾਲੇ ਹੋਣੇ ਚਾਹੀਦੇ ਹੈ। ਉਹਦੇ ਚ ਵਿਟਾਮਿਨ ਵੀ ਹੋਣੇ ਚਾਹੀਦੇ ਹੈ, ਉਹਦੇ ਚ ਮਿਨਰਲਸ ਵੀ ਹੋਣੇ ਚਾਹੀਦੇ, ਖਣਿਜ ਵੀ ਹੋਣੇ ਚਾਹੀਦੇ ਹੈ, ਤਾਂ ਕਿ ਸਰੀਰ ਦੀ ਜਿਹੜੀਆਂ ਵੀ ਲੋੜਾਂ ਨੇ ਉਹ ਪੂਰੀਆਂ ਹੋ ਸਕਣ। ਦੋਸਤੋ, ਅੱਜ ਕੱਲ ਅਸੀਂ ਦੇਖਦੇ ਹਾਂ ਕਿ ਝਟ ਪਟ ਅਸੀਂ ਫੋਨ ਦੇ ਉੱਤੇ ਆਰਡਰ ਬੁੱਕ ਕਰਦੇ ਹਾਂ ਤੇ ਖਾਣਾ ਗਰਮਾ ਗਰਮ ਸਾਡੇ ਘਰ ਦੇ ਬਾਹਰ ਆ ਜਾਂਦਾ। ਪਰ ਕਈ ਲੋਕ ਏਦਾਂ ਦੇ ਹੁੰਦੇ ਨੇ ਕਿ ਆਪਣੇ ਘਰ ਦੇ ਵਿਚ ਵੀ ਬਾਰ ਬਾਰ ਝਾਂਕ ਕੇ ਦੇਖ ਰਹੇ ਹੁੰਦੇ ਕਿ ਭਾਂਡੇ ਸਾਫ਼ ਕੀਤੇ ਚੰਗੀ ਤਰ੍ਹਾਂ, ਹੱਥ ਬਾਰ ਬਾਰ ਸਾਫ਼ ਹੋ ਰਹੇ, ਸਫਾਈ ਦਾ ਧਿਆਨ ਰੱਖਿਆ ਜਾ ਰਿਹਾ। ਇਹੋ ਜੇ ਲੋਕ ਬਾਹਰ ਦੇ ਖਾਣੇ ਨੂੰ ਕਿੱਦਾਂ ਖਾ ਸਕਦੇ ਨੇ, ਕਿਵੇਂ ਮੰਗਵਾ ਸਕਦੇ ਨੇ ਤੇ ਕਿਵੇਂ ਪਚਾ ਸਕਦੇ ਨੇ, ਤੁਸੀਂ ਚੰਗੀ ਤਰ੍ਹਾਂ ਇਮੇਜਿਨ ਕਰ ਸਕਦੇ ਹੋ। ਸੋ ਦੋਸਤੋ, ਘਰ ਦਾ ਖਾਣਾ, ਸਾਫ਼ ਸੁਥਰਾ ਖਾਣਾ ਬਹੁਤ ਹੀ ਵਧੀਆ ਹੁੰਦਾ ਹੈ। ਦਾਲ, ਸਬਜ਼ੀ, ਰੋਟੀ, ਸਲਾਦ, ਦਹੀਂ, ਮੌਸਮੀ ਫਲ, ਇਹ ਸਾਰੀਆਂ ਚੀਜ਼ਾਂ ਲੋੜੀਂਦੇ ਪੌਸ਼ਟਿਕ ਤੱਤ ਪੂਰੀਆਂ ਵੀ ਕਰਦੀਆਂ ਨੇ। ਬਸ ਬਾਹਰਲਾ ਤਲਿਆ ਖਾਣਾ, ਇਹ ਖਾਣ ਤੋਂ ਅਸੀਂ ਬਚ ਜਾਂਦੇ ਹਾਂ। ਪੈਕਡ ਫੂਡ ਤੇ ਫਾਸਟ ਫੂਡ, ਤੁਸੀਂ ਨਹੀਂ ਜਾਣਦੇ, ਅਸੀਂ ਨਹੀਂ ਜਾਣਦੇ ਇਹਦੇ ਵਿਚ ਕਿਹੋ ਜਿਹੀਆਂ ਸਬਜ਼ੀਆਂ ਪਾਈਆਂ ਗਈਆਂ, ਜਾਂ ਇਹਨਾਂ ਨੂੰ ਚੰਗੇ ਟਾਈਮ ਤੱਕ ਇੱਦਾਂ ਤਾਜ਼ਾ ਰੱਖਣ ਵਾਸਤੇ ਕਿਹੜੇ ਕਿਹੜੇ ਪ੍ਰਿਜ਼ਰਵੇਟਿਵਸ ਪਾਏ ਗਏ ਨੇ। ਹੋ ਸਕਦਾ ਉਹ ਤੁਹਾਡੇ ਸਰੀਰ ਵਾਸਤੇ ਬਹੁਤ ਨੁਕਸਾਨਦਾਇਕ ਹੋਣ, ਇੰਨੀਆਂ ਸੌਸ ਪਾਉਂਦੇ ਨੇ ਕਿ ਗਲਾ ਖਰਾਬ ਹੋ ਜਾਏ, ਕੰਜੈਸ਼ਨ ਦੀ ਪ੍ਰੋਬਲਮ ਹੋ ਜਾਏ। ਇਸ ਕਰਕੇ ਸਾਡੇ ਖਾਣੇ ਦੇ ਵਿਚ ਘਰ ਦਾ ਪਿਆਰ ਤੇ ਘਰ ਦਾ ਜਿਹੜਾ ਰਸੋਈ ਦਾ ਸਮਾਨ ਹੈ ਉਹ ਵੀ ਵਰਤਿਆ ਜਾਣਾ ਚਾਹੀਦਾ। ਬਾਕੀ ਦੋਸਤੋ, ਚੰਗੇ ਖਾਣ ਪੀਣ ਦੇ ਵਿਚ ਪੀਣ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਲੱਸੀ, ਦਹੀਂ ਔਰ ਪਾਣੀ ਇਹ ਬਹੁਤ ਜ਼ਰੂਰੀ ਹੈ। ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ 1% ਵੀ ਜਦੋਂ ਬਾਡੀ ਦੇ ਵਿਚ ਪਾਣੀ ਦੀ ਘਾਟ ਪੈਂਦੀ ਹੈ ਤਾਂ ਦਿਮਾਗ ਵਿਚ ਸਿੱਧਾ ਅਸਰ ਪੈਂਦਾ। ਇਸ ਕਰਕੇ ਦੋਸਤੋ, ਅਸੀਂ ਜਾਂ ਸਾਡਾ ਸਰੀਰ 1% ਵੀ ਪਾਣੀ ਦੀ ਕਮੀ ਬਰਦਾਸ਼ਤ ਨਹੀਂ ਕਰ ਸਕਦਾ। ਇਸ ਕਰਕੇ ਦੋਸਤੋ, ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਉਸ ਤੋਂ 1/2 ਘੰਟੇ ਬਾਅਦ ਪਾਣੀ ਜ਼ਰੂਰ ਪਿਓ। ਜਿੱਦਾਂ ਅੱਜ ਕੱਲ ਗਰਮੀਆਂ ਹੈਗੀਆਂ, ਘਰ ਤੋਂ ਬਾਹਰ ਨਿਕਲਦੇ ਵਕਤ ਵੀ ਪਾਣੀ ਪੀ ਕੇ ਜਾਓ, ਨਹਾਉਣ ਤੋਂ ਬਾਅਦ ਪਾਣੀ ਜ਼ਰੂਰ ਪਿਓ, ਕਿਉਂਕਿ ਆਯੁਰਵੇਦ ਇਹ ਕਹਿੰਦਾ ਹੈ ਕਿ ਤੁਹਾਡਾ ਜਿਹੜਾ ਬਾਡੀ ਟੈਂਪਰੇਚਰ ਹੈ ਉਹ ਬੜਾ ਕੰਟਰੋਲ ਆ ਜਾਂਦਾ ਜੇ ਤੁਸੀਂ ਨਹਾਉਣ ਤੋਂ ਬਾਅਦ ਪਾਣੀ ਪੀਂਦੇ ਹੋ। ਬਾਕੀ ਪੂਰੇ ਦਿਨ ਦੇ ਵਿਚ ਵੀ ਇਹ ਨਹੀਂ ਕਿ ਮੈਨੂੰ ਬਹੁਤ ਪਿਆਸ ਲੱਗੇਗੀ, ਬਹੁਤ ਧਿਆਈ ਜਾਵਾਂਗੇ ਤਾਂ ਹੀ ਅਸੀਂ ਪਾਣੀ ਪੀਵਾਂਗੇ। ਪਾਣੀ ਇਹ ਤੁਹਾਡੀ ਇੱਕ ਨਿਯਮ ਹੋਣਾ ਚਾਹੀਦਾ, ਨਿਯਮਿਤ ਮਿੱਠੇ ਟਾਈਮ ਦੇ ਉੱਤੇ ਬਾਰ ਬਾਰ ਪਾਣੀ ਪੀਓ, ਕਿਉਂਕਿ ਪਾਣੀ ਜਿਹੜਾ ਹੈ ਉਹ ਤੁਹਾਡੇ ਬਲੱਡ ਦੇ ਵਿਚ ਜਿਹੜੇ ਖਰਾਬ ਤੱਤ ਹੁੰਦੇ ਨੇ ਉਹਨਾਂ ਨੂੰ ਵਾਸ਼ ਆਊਟ ਕਰ ਦਿੰਦਾ, ਕੱਢ ਦਿੰਦਾ ਬਾਹਰ, ਔਰ ਜਿਹੜੀ ਮੁਰਕੇ ਦੇ ਨਾਲ, ਪਸੀਨੇ ਦੇ ਨਾਲ ਜਿਹੜੀ ਖਣਿਜਾਂ ਦੀ ਘਾਟ ਆਈ ਹੁੰਦੀ ਹੈ ਉਹ ਵੀ ਚੰਗਾ ਖਾਣ ਪੀਣ ਤੇ ਪਾਣੀ ਪੀਣ ਦੇ ਨਾਲ ਪੂਰੀ ਹੋ ਜਾਂਦੀ ਹੈ। ਬਾਕੀ ਦੋਸਤੋ, ਖਾਣ ਦੇ ਵਿਚ ਪੰਜਾਬੀ ਰਸੋਈ ਦੇ ਵਿਚ ਸਵਾਦ ਦਾ ਬੜਾ ਹੀ ਮਹੱਤਵ ਹੈ, ਪਰ
ਜ਼ਿਆਦਾ ਨਮਕ ਤੇ ਜ਼ਿਆਦਾ ਚੀਨੀ ਇਹ ਸਿਹਤ ਵਾਸਤੇ ਬਿਲਕੁਲ ਵੀ ਚੰਗੀ ਨਹੀਂ ਹੈ। ਕਹਿੰਦੇ ਕਿ ਜਦੋਂ ਤੁਸੀਂ 40 ਤੋਂ ਪਾਰ ਹੋ ਜਾਂਦੇ ਹੋ ਤੇ 3 ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੈਦਾ ਜਿਹੜਾ ਚਿੱਟਾ ਹੁੰਦਾ, ਚੀਨੀ ਜਿਹੜੀ ਚਿੱਟੀ ਹੁੰਦੀ ਹੈ ਤੇ ਲੂਣ ਜਿਹੜਾ ਚਿੱਟਾ ਹੁੰਦਾ, ਕਿਉਂਕਿ ਲੂਣ ਜ਼ਿਆਦਾ ਅਸੀਂ ਖਾਵਾਂਗੇ ਤੇ ਹੋ ਜਾਏਗਾ ਬਲੱਡ ਪ੍ਰੈਸ਼ਰ, ਅਸੀਂ ਚੀਨੀ ਜ਼ਿਆਦਾ ਖਾਵਾਂਗੇ ਤੇ ਫਿਰ ਕੀ ਹੋ ਸਕਦਾ, ਡਾਇਬੀਟੀਜ਼ ਹੋ ਸਕਦੀ ਹੈ। ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਬੜੇ ਸਹਿੰਦੇ ਸਹਿੰਦੇ ਖਾਓ। ਅੱਜ ਕੱਲ ਅਸੀਂ ਸਨੈਕਸ ਦਾ ਬੜਾ ਟ੍ਰੈਂਡ ਪਾ ਲਿਆ ਜੀ, ਛੋਟੇ ਬੱਚੇ ਨੇ ਉਹਨਾਂ ਨੂੰ ਸਨੈਕਸ ਦੇ ਦੋ, ਇਹ ਤੋਂ ਚੰਗਾ ਘਰ ਦੇ ਵਿੱਚ ਬਣਿਆ ਹੋਇਆ ਕੋਈ ਬੇਸਨ ਦਾ ਚੀਲਾ ਦੇ ਦੋ, ਕੋਈ ਸੂਜੀ ਦੀ ਬਣੀ ਖੀਰ ਦੇ ਦੋ, ਇਹ ਤੋਂ ਵਧੀਆ ਪੌਸ਼ਟਿਕ ਹੋਰ ਕੀ ਹੋ ਸਕਦਾ। ਬਾਕੀ ਦੋਸਤੋ ਫਲ ਤੇ ਸਬਜ਼ੀਆਂ, ਹੁਣ ਤਾਂ ਜਿਹੜੇ ਡਾਇਟੀਸ਼ੀਅਨ ਨੇ ਇਹਨਾਂ ਨੇ ਦੁਨੀਆ ਭਰ ਦੇ ਵਿੱਚ ਸਾਬਿਤ ਕਰ ਦਿੱਤਾ ਇੰਨੇ ਲੋਕਾਂ ਦੇ ਉੱਤੇ ਸ਼ੋਧ ਕਰਕੇ, ਰਿਸਰਚ ਕਰਕੇ, ਕਿ ਜਦੋਂ ਤੁਹਾਡੀ ਥਾਲੀ ਦੇ ਵਿੱਚ ਰੰਗ ਬਿਰੰਗੇ ਫਰੂਟਸ ਪਏ ਹੁੰਦੇ ਆ, ਫਲ ਪਏ ਹੁੰਦੇ ਆ, ਸਬਜ਼ੀਆਂ ਔਰ ਸਲਾਦ ਪਏ ਹੁੰਦੇ ਆ, ਆਪਣੇ ਆਪ ਤੁਹਾਡੀ ਭੁੱਖ ਜਾਗ੍ਰਿਤ ਹੋ ਜਾਂਦੀ ਹੈ। ਬਾਕੀ ਤੁਸੀਂ ਆਪਣੇ ਫਰਿੱਜ ਦੇ ਵਿੱਚ ਜਦੋਂ ਵੀ

ਸਕਦੇ ਹੋ। ਬਾਕੀ ਨਾਸ਼ਤਾ ਨਹੀਂ ਜੀ ਖਾਣਾ ਅਸੀਂ ਇੰਟਰਮੀਡੀਅਟ ਫਾਸਟਿੰਗ ਦੇ ਉੱਤੇ ਆ, ਇਹ ਬੜੀ ਗਲਤ ਗੱਲ ਹੈ, ਕਿਉਂਕਿ ਰਾਤੀ ਤੁਸੀਂ 9-10-8 ਵਜੇ ਖਾਣਾ ਖਾਇਆ ਹੁੰਦਾ, ਸਵੇਰੇ ਤੁਸੀਂ 8 ਵਜੇ ਨਹੀਂ ਖਾਣਾ ਖਾਓਗੇ ਤੇ ਬ੍ਰੇਨ ਨੂੰ ਆਕਸੀਜਨ, ਸਰੀਰ ਨੂੰ ਊਰਜਾ ਨਹੀਂ ਮਿਲਦੀ ਹੈ। ਇਸ ਕਰਕੇ ਵਧੀਆ ਜਿਹਾ ਘਰ ਦਾ ਬਣਿਆ ਹੋਇਆ ਕੋਈ ਸਬਜ਼ੀ ਦਾ ਕੋਲਾ ਨਾਲ ਦਹੀਂ ਲੈ ਲਓ, ਤੇ ਨਾਲ ਤੁਸੀਂ ਕੋਈ ਮੌਸਮੀ ਫਰੂਟ ਲੈ ਸਕਦੇ ਹੋ, ਤੇ ਨਾਲੇ ਲਓ ਪਰੌਂਠਾ, ਤਾਜ਼ੀ ਸਬਜ਼ੀ ਪਰੌਂਠਾ ਹੋਵੇ ਨਾਲ, ਜਾਂ ਰਾਤ ਦੀ ਸਬਜ਼ੀ ਹੋਵੇ ਤੇ ਨਾਲ ਮਾਂ ਦੇ ਹੱਥ ਦਾ ਬਣਿਆ ਪਰੌਂਠਾ, ਇਕ ਤਾਂ ਵੱਧ ਤੰਦਰੁਸਤ ਚੀਜ਼ ਹੋਰ ਕੀ ਹੋ ਸਕਦੀ ਹੈ। ਅਸੀਂ ਆਪਣੇ ਘਰ ਦੇ ਵਿੱਚ ਮੱਖਣ ਕੱਢਦੇ ਹੁੰਦੇ ਸੀ, ਪਹਿਲਾਂ ਮਲਾਈ ਨੂੰ ਥੋੜੀ ਦੇਰ ਚਮਚ ਨਾਲ ਤੁਸੀਂ ਪਲੋਸੀ ਜਾਓ, ਪਲੋਸੀ ਜਾਓ, ਉਹਨੂੰ ਰਿੜਕੀ ਜਾਓ, ਫਿਰ ਦੇਖੋ ਚਿੱਟਾ ਮੱਖਣ ਨਿਕਲ ਕੇ ਆਉਂਦਾ ਹੈ। ਚਿੱਟਾ ਮੱਖਣ ਆਲੂ ਦੇ ਪਰੌਂਠੇ ਦੇ ਉੱਤੇ, ਚਿੱਟਾ ਮੱਖਣ ਬ੍ਰੈਡ ਦੇ ਉੱਤੇ ਲੱਗਿਆ ਹੋਵੇ, ਆਪਣੇ ਬੱਚੇ ਨੂੰ ਖਵਾਓ। ਇਹ ਹੋ ਹੀ ਨਹੀਂ ਸਕਦਾ ਕਿ ਅਗਲਾ ਪਰੌਂਠਾ ਉਹ ਨਾ ਮੰਗੇ। ਦੋਸਤੋ, ਚੰਗੀ ਖੁਰਾਕ ਬਹੁਤ ਜ਼ਰੂਰੀ ਹੈ ਤੇ ਇਸ ਚੰਗੀ ਖਾਲਿਸ ਖੁਰਾਕ ਨੂੰ ਪਚਾਉਣ ਵਾਸਤੇ ਕਸਰਤ ਕਰਨਾ ਵੀ ਜ਼ਰੂਰੀ ਹੈ। ਹੌਲੀ ਹੌਲੀ ਖਾਓ, ਧਿਆਨ ਨਾਲ ਖਾਓ, ਖਾਣਾ ਖਾਂਦੇ ਵਕਤ ਟੀਵੀ ਨਾ ਦੇਖੋ, ਕਿਉਂਕਿ ਅਸੀਂ ਐਡੇ ਖੁਸ਼ ਹੁੰਦੇ ਹਾਂ ਆਪਣਾ ਪਸੰਦੀਦਾ ਪ੍ਰੋਗਰਾਮ ਦੇਖ ਕੇ ਕਿ ਅਸੀਂ 4 ਦੀ ਬਜਾਏ 5 ਰੋਟੀਆਂ ਖਾ ਜਾਂਦੇ ਹਾਂ, ਤੇ ਫਿਰ ਅਸੀਂ ਸੈਰ ਨਹੀਂ ਕਰਦੇ, ਸੋ ਜਾਂਦੇ ਹਾਂ, ਤੇ ਫਿਰ ਮੋਟਾਪਾ ਔਰ ਸੋ ਬਿਮਾਰੀਆਂ ਸਾਡੇ ਸਰੀਰ ਨੂੰ ਲੱਗ ਸਕਦੀਆਂ ਨੇ। ਨੀਂਦ ਵੀ ਬੜੀ ਜ਼ਰੂਰੀ ਹੈ, ਇਸ ਕਰਕੇ ਖਾਣੇ ਦੀ ਕੋਸ਼ਿਸ਼ ਤੁਸੀਂ ਕਰੋ 7-7:30 ਵਜੇ ਤੱਕ ਆਪਣਾ ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਸੈਰ ਕਰੋ ਤੇ ਆਪਣੀ ਨੀਂਦ ਵਧੀਆ ਕਰੋ। ਬਾਕੀ ਜੀ, ਖਾਣਾ ਦਵਾਈ ਵੀ ਬਣ ਸਕਦਾ ਜੇ ਤੁਸੀਂ ਟਾਈਮ ਤੇ ਖਾਣਾ ਖਾਓ। ਜੋ ਖਾਈਏ ਸੋਚ ਸਮਝ ਕੇ ਖਾਈਏ, ਮੌਸਮ ਦੇ ਅਨੁਸਾਰ ਖਾਈਏ, ਚੰਗਾ ਖਾਈਏ, ਕਸਰਤ ਕਰੀਏ, ਪੂਰੀ ਨੀਂਦ ਲਈਏ ਤੇ ਆਪਣੀ ਸੋਚ ਨੂੰ ਸਕਾਰਾਤਮਕ ਰੱਖੀਏ। ਬਸ ਇਹ ਚੰਦ ਗੱਲਾਂ ਦਾ ਤੁਸੀਂ ਧਿਆਨ ਰੱਖਣਾ, ਫਿਰ ਦੇਖਣਾ ਚੰਗਾ ਖਾਣ ਪਾਣ ਤੇ ਤੰਦਰੁਸਤੀ ਤੁਹਾਡੀ ਕਿਵੇਂ ਜ਼ਿੰਦਗੀ ਦੇ ਵਿੱਚ ਬੱਲੇ ਬੱਲੇ ਕਰਵਾਉਂਦੀ ਹੈ। ਲੋ ਜੀ, ਅਸੀਂ ਤਾਂ ਕਰਤੀ ਅੱਜ ਦੀ ਗੱਲ, ਤੇ ਹੁਣ ਵੇਲਾ ਹੋ ਗਿਆ ਇੱਕ ਪਿਆਰੇ ਜੇ ਨਾਟਕ ਨੂੰ ਸੁਣਨ ਦਾ। ਨਾਟਕ ਨੂੰ ਸੁਣਨ ਦਾ ਵੀ ਆਪਣਾ ਮਜ਼ਾ ਹੁੰਦਾ ਨਾ, ਕਿੰਨੇ ਸਾਰੇ ਕਿਰਦਾਰ ਜਿਹੜੇ ਅਸੀਂ ਦੇਖੇ ਨੇ, ਪਰ ਇਹਨਾਂ ਦੀ ਆਵਾਜ਼ ਦੇ ਵਿੱਚ ਖੁਸ਼ੀ ਹੈ ਤੇ ਉਹ ਵੀ ਪਤਾ ਲੱਗ ਜਾਂਦਾ, ਗਮੀ ਹੈ ਤੇ ਉਹ ਵੀ ਪਤਾ ਲੱਗ ਜਾਂਦਾ, ਕੋਈ ਸਸਪੈਂਸ ਹੈ ਤੇ ਉਹ ਵੀ ਪਤਾ ਲੱਗ ਜਾਂਦਾ। ਇਹ ਖਾਸੀਅਤ ਹੈ ਆਕਾਸ਼ਵਾਣੀ ਦੇ ਰੇਡੀਓ ਨਾਟਕਾਂ ਦੀ। ਅਸੀਂ ਲੋਕ ਕਥਾ ਲੋਕ ਦੇ ਵਿੱਚ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੁੰਮਾ ਲਾਚੋ, ਇਹ ਕਹਾਣੀ ਤੁਸੀਂ ਸੁਣੋ ਤੇ ਫਿਰ ਦੇਖੋ ਕਿਵੇਂ ਆਵਾਜ਼ਾਂ ਦੇ ਰਾਹੀਂ ਤੁਹਾਨੂੰ ਕਿੰਨੀਆਂ ਸਾਫ਼ ਸੁਥਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ।

0: 哇！哎，杰拉克，哎，米勒普托达，我一家子忙个大大。ਆਹੋ ਬਈ ਇੰਗਲੈਂਡ ਚ ਸਹੁਰੇ ਨੇ ਇਸ ਤੋਂ ਕੱਟ ਲਏਗਾ ਵੀ ਕੀ ਹਾਂ ਬਈ ਲੱਛੋ ਤੂੰ ਦੱਸ ਤਿਆਰ ਹੈ ਦਾਜ ਦਹੇਜ ਦੇ ਸਮੇਤ ਲਓ ਬਈ ਮਿੱਤਰੋ ਲੱਛੋ ਨੇ ਕਰਤੀ ਹਾਂ ਓਏ ਇਹਨੂੰ ਕਿਹੜਾ ਇਹੋ ਜਿਹਾ ਲਾੜਾ ਲੱਭਣਾ ਪੂਰੇ ਇੰਗਲੈਂਡ ਚ
1: ਬੜੇ ਫਿਰਦੇ ਤਾੜੀਆਂ ਦੇ ਨਾ ਵਧਾਰੀ ਨੂੰ ਸਮਝ ਹੈ ਤੇ ਨਾ ਇਹਨਾਂ ਲੋਕਾਂ ਨੂੰ ਸਾਡੇ ਜੰਗਲਾਂ ਚ ਤਾਂ ਬਿਨਾਂ ਕੱਪੜਿਆਂ ਦੇ ਬਿਨਾਂ ਦਹੇਜ ਦੇ ਵਿਆਹ ਹੁੰਦੇ ਨੇ ਮਾਰੀ ਜਾਂਦਾ ਇਹਨਾਂ ਨੂੰ ਕਿਹੜਾ ਸਾਡੀ ਭਾਸ਼ਾ ਸਮਝ ਆਉਂਦੀ ਹੈ
0: ਮੈਂ ਬਈ ਲੱਛੋ ਪਾ ਘੱਗਰੀ ਤੂੰ ਜੁੰਮਿਆ ਮਾੜੀਆਂ ਜਿਹੀਆਂ ਛਾਲਾਂ ਮਾਰ ਕੇ ਨੱਚ ਕੇ ਦਿਖਾ ਤੇਰਾ ਵਿਆਹ ਹੈ ਚਲੋ ਬਈ ਹੋ ਗਿਆ ਵਿਆਹ ਜੁੰਮਾ ਲੈ ਗਿਆ ਉਡਾ ਕੇ ਵਲੈਤੀ ਮੇਮ ਬਈ ਜੁੰਮਾ ਪਿਆ ਜਹਾਜ਼ ਉਡਾਵੇ ਲੱਛੋ ਅੰਬਰੀ ਉੜਦੀ ਜਾਵੇ।

0: ਲੱਛੋ ਡਾਰਲਿੰਗ
1: ਹਾਂ
0: ਜਿਸ ਮਦਾਰੀ ਨੇ ਥਕਾਇਆ ਬਹੁਤ ਹੈ ਸਾਨੂੰ
1: ਹਾਂ ਕੁੱਟਿਆ ਵੀ ਬਹੁਤ ਹੈ
0: ਨਾਲੇ ਜਿਉਂ ਜਿਉਂ ਉਮਰ ਵੱਧਦੀ ਜਾਂਦੀ ਹੈ ਇਹਦਾ ਲਾਲਚ ਵੀ ਵਧੀ ਜਾਂਦਾ ਹੈ
1: ਖਾਣ ਨੂੰ ਸੁੱਕੀਆਂ ਛਾਣ ਦੀਆਂ ਰੋਟੀਆਂ ਤੇ ਕਟੋਰਾ ਪਾਣੀ ਦਾ
0: ਡਾਰਲਿੰਗ ਜੰਗਲ ਕਿੰਨਾ ਸੋਹਣਾ ਹੁੰਦਾ ਸੀ ਤਰ੍ਹਾਂ ਤਰ੍ਹਾਂ ਦੇ ਫਲ ਛਾਂ ਖੋੜਾ ਮੌਜ ਮਸਤੀ ਆਪਣੇ ਨੀਂਦੇ ਸੌਣਾ ਆਪਣੀ ਮਰਜ਼ੀ ਨਾਲ ਉੱਠਣਾ
1: ਮੈਨੂੰ ਜਦੋਂ ਫਰਕ ਹੀ ਆਇਆ ਨਾ ਮੇਰੇ ਮਾਂ ਬਾਪ ਚੀਕ ਦੇ ਰਹੇ ਪਰ ਇਹਨਾਂ ਨੇ ਮੈਨੂੰ ਛੱਡਿਆ ਕੈਦ ਕਰ ਲਿਆ ਮਾਰਿਆ ਕੁੱਟਿਆ
0: ਚੁੱਕਾ ਚੁੱਕਾ ਮੈਂ ਵੀ ਜਦੋਂ ਇਹਦੇ ਕੈਦ ਤੋਂ ਨੱਚਣਾ ਸ਼ੁਰੂ ਕੀਤਾ ਨਾ
1: ਉਦੋਂ ਰੋਣਾ ਜੁਲਿਆ ਕਦੇ ਨਾ ਕਦੇ ਚੰਗੇ ਦਿਨ ਆਉਣਗੇ
2: ਕਦੇ ਨਹੀਂ ਆਉਣਾ ਕਦੇ ਨਹੀਂ ਆਉਣੇ ਲੱਛੋ ਡਾਰਲਿੰਗ ਕਦੇ ਨਹੀਂ ਆਉਣੇ
0: ਜਦੋਂ ਆਪਾਂ ਕਮਜ਼ੋਰ ਹੋ ਗਏ ਨਾ ਆਪਾਂ ਨੂੰ ਕਿਤੇ ਦੂਰ ਸੁੱਟੇਗਾ ਕਾਂ ਕੁੱਤਿਆਂ ਦੇ ਖਾਣ ਲਈ ਲੱਛੋ ਲੱਛੋ ਕਸਮ ਹੋਇਆ ਆਪਾਂ ਆਪਾਂ ਦਾ
1: ਹਾਂ ਬੋਲ ਜੁਲਿਆ ਬੋਲ ਨਾ
0: ਆਪਾਂ ਦੇਰ ਕਰਨ ਦਾ ਕੋਈ ਫਾਇਦਾ ਨਹੀਂ ਨਿਕਲ ਚੱਲੀਏ ਭਾਈ ਗੱਲ ਯਾਦ ਰੱਖੀ ਲੱਛੋ
1: ਕੀ
0: ਮੇਰੇ ਨਾਲ ਹੀ ਰਹੀ ਇੱਧਰੋਂ ਤਾਂ ਨਾ ਹੋਏ
1: ਤੁਸੀਂ ਵੀ ਮਰਦ ਬਸ
0: ਓਹੋ ਉਹ ਗੱਲ ਹੈ ਹਾਂ ਤੂੰ ਧਿਆਨ ਰੱਖੀ ਇਹ ਇਨਸਾਨਾਂ ਦੀ ਦੁਨੀਆਂ ਬੜੀ ਖਤਰਨਾਕ ਹੈ

0: ਜੰਮਿਆ। ਲੋਕ ਕਹਿੰਦੇ ਨੇ ਕੁੱਤੇ ਦਾ ਕੁੱਤਾ ਵੈਰੀ, ਪਰ ਇਹ ਕੁੱਤੇ ਬਾਂਦਰਾਂ ਦੇ ਤਾਂ ਹੋਰ ਦੁਸ਼ਮਣ ਹੁੰਦੇ ਨੇ।
1: ਲੱਛੋ ਗੱਲ ਦੱਸਾਂ, ਰਾਤ ਜਦੋਂ ਆਪਾਂ ਭੱਜਣ ਲੱਗੇ ਨਾ, ਤੇਰੀ ਸੰਗਲੀ ਪੈਰ ਚ ਫਸ ਗਈ ਸੀ। ਮੈਂ ਫਟਾਫਟ ਨਾ ਕਰਦਾ ਤਾਂ ਤੇਰੀ ਤੇਰੀ ਘੱਗਰੀ ਚੋਰੀ।
0: ਹੁਣ ਤੂੰ ਮੈਨੂੰ ਬਾਹਰਾਂ ਦਾ ਕਹੀ ਜਾ, ਵੱਡਾ ਮਰਦ ਨਾ ਕੁੱਤਿਆਂ ਕੇ ਕਿਵੇਂ ਭੱਜਿਆ ਫਿਰਦਾ ਸੀ।
1: ਡਾਰਲਿੰਗ, ਆਪਣੀ ਸਮਝ ਦੇ ਹਿਸਾਬ ਨਾਲ ਤਾਰਿਆਂ ਦੀਆਂ ਖਿੱਤਿਆਂ ਦੇ ਮਗਰ ਇੱਥੇ ਨੇੜੇ ਹੀ ਆਪਣਾ ਜੰਗਲ ਸੀ। ਮੇਰੇ ਹਿਸਾਬ ਨਾਲ ਤਾਂ ਠੀਕ ਹੀ ਆ ਰਹੇ ਆਪਾਂ,
0: ਪਰ ਇੱਥੇ ਤਾਂ ਕੋਈ ਜੰਗਲ ਨਹੀਂ ਹੈਗਾ, ਆਹ ਬਿਲਡਿੰਗਾਂ ਹੀ ਬਿਲਡਿੰਗਾਂ ਦਿਸਦੀਆਂ ਨੇ।
1: ਡਾਰਲਿੰਗ ਆਹ ਦੇਖ, ਆਹ ਦੇਖ,

0: ਮਾਰੀ ਦੀ ਸ਼ਕਲ ਮਦਾਰੀ ਵਰਗੀ ਕਿਤੇ ਉਹੀ ਤਾਂ ਨਹੀਂ? ਇੱਥੇ ਲੁਕ ਜਾ, ਇੱਥੇ।
1: ਉਹ ਤਾਂ ਨਹੀਂ ਪਰ ਉਸੇ ਵਰਗੀ। ਬੰਦੇ ਸਾਰੇ ਇੱਕੋ ਜਿਹੇ ਹੁੰਦੇ ਨੇ। ਬਸ ਬਸ ਬਸ ਇੱਥੇ ਲੁਕ ਕੇ ਦੇਖੀ।
2: ਨਿਕਲ ਆਇਆ।
0: ਤੂੰ ਵੀ ਤਾਂ ਰੱਬ ਬਣ ਕੇ ਬਹਿ ਗਿਆ ਸੀ।
2: ਸਾਡੇ ਭਾਈ ਬੰਦ
3: ਉਹ ਕਿੱਧਰ ਜਾ ਰਹੇ ਹੋ? ਤੂੰ ਕਾਰਖਾਨੇ ਦਾ ਹੂਟਰ ਨਹੀਂ ਸੁਣਿਆ? ਇਸ ਵੇਲੇ ਲੋਕ ਮੰਗਲਵਾਰ ਬਾਂਦਰਾਂ ਨੂੰ ਖਾਣਾ ਪਾਉਂਦੇ ਨੇ।

0: ਉਹ ਪਰ ਉਹਨਾਂ ਦਾ ਖਾਣਾ ਤਾਂ ਬੜਾ ਬੇਸਵਾਦਾ ਹੁੰਦਾ ਹੈ।
1: ਓਏ ਮੇਰੇ ਮਗਰ ਹੀ ਪਚਿਓ, ਨਹੀਂ ਤਾਂ ਕਿਸੇ ਹੋਰ ਨੇ ਖਾ ਜਾਣਾ ਸਾਡਾ ਖਾਣਾ।
0: ਉਹ ਤੂੰ ਪਿੱਛੇ ਮੁੜ ਕੇ ਦੇਖ ਤਾਂ ਸਹੀ ਤਰ੍ਹਾਂ ਕੂ, ਤੂੰ ਤਾਂ ਅੰਨੇ ਵਾਹੀ ਭੱਜਿਆ ਜਾਂਦਾ।
1: ਓਏ ਤੁਸੀਂ ਭੱਜੇ ਆ, ਪਿੱਛੇ ਮੁੜ ਕੇ ਦੇਖਣ ਦਾ ਟਾਈਮ ਹੈ ਨਹੀਂ। ਤੁਸੀਂ ਤਾਂ ਕੱਪੜੇ ਪਾਏ ਨੇ। ਐਕਸਕਿਊਜ਼ ਮੀ ਪਲੀਜ਼, ਥੋੜਾ ਥੋੜਾ ਸਟਾਪ ਸਟਾਪ ਸਟਾਪ।
2: ਵੇ ਕੌਣ ਨੇ ਓਏ, ਆਦਮੀਆਂ ਵਾਂਗ ਬੇਸ਼ਰਮਾ ਨੇ ਕੱਪੜੇ ਪਾਏ ਹੋਏ ਨੇ, ਹੈ ਸਾਡੇ ਵਾਂਗ ਨਹੀਂ ਰਹਿ ਸਕਦੇ।
3: ਇਹ ਕੱਪੜੇ ਅਸੀਂ ਆਪਣੇ ਆਪ ਨਹੀਂ ਪਾਏ, ਧੱਕੇ ਨਾਲ ਪਵਾਏ ਗਏ ਨੇ।
2: ਧੱਕੇ ਨਾਲ ਪਾਏ ਗਏ? ਲਓ ਅਸੀਂ ਧੱਕੇ ਨਾਲ ਪਵਾਏ ਗਏ ਨੇ। ਓਏ ਬਾਂਦਰ ਕਲਚਰ ਵੀ ਤਾਂ ਕੋਈ ਚੀਜ਼ ਹੈਗੀ ਕਿ ਨਹੀਂ? ਹੈ ਤੁਸੀਂ ਵੀ ਆਦਮੀ ਵਾਂਗ ਬਣ ਗਏ, ਬਾਹਰੋਂ ਧੱਕੇ ਹੋਏ ਅੰਦਰੋਂ ਨੰਗੇ, ਚਮਚੇ ਆਦਮੀਆਂ ਦੇ।
1: ਬਾਈ ਜੀ, ਬਾਈ ਜੀ
2: ਉਹ ਕੀ ਬਾਈ ਜੀ, ਹੈ ਤੁਸੀਂ ਉਹਨਾਂ ਦੀ ਨਕਲ ਕਰਦੇ ਹੋ ਜਿਨ੍ਹਾਂ ਨੇ ਸਾਡੇ ਘਰ ਉਜਾੜ ਤੇ, ਬਿਲਡਿੰਗਾਂ ਬਣਾ ਲਈਆਂ, ਕਾਰਖਾਨੇ ਲਾ ਤੇ, ਟ੍ਰੈਫਿਕ ਧੂੰਆਂ ਜ਼ਹਿਰ ਵੰਡਦਾ ਫਿਰ ਰਿਹਾ ਇਨਸਾਨ, ਤੁਸੀਂ ਉਹਨਾਂ ਦੀ ਨਕਲ ਕਰਦੇ ਹੋ, ਹੈ ਜੋ ਜਾਨਵਰਾਂ ਦੀ ਬਿਲਕੁਲ ਪਰਵਾਹ ਨਹੀਂ ਕਰਦੇ।
3: ਪਰ ਅਸੀਂ ਤਾਂ ਜੀ ਕਈ ਸਾਲਾਂ ਮਗਰੋਂ ਭੱਜ ਕੇ ਆਏ ਹਾਂ।
2: ਤਾਂ ਕੀ ਹੋਇਆ, ਉਹ ਰਹਿ ਕੇ ਤਾਂ ਇਨਸਾਨਾਂ ਚ ਹੀ ਆਏ ਹੋ ਨਾ, ਕੱਲ ਨੂੰ ਤੁਸੀਂ ਵੀ ਇਨਸਾਨਾਂ ਵਾਂਗ ਵਿਹਾਰ ਕਰੋਗੇ, ਦਾਜ ਲਓਗੇ, ਧੀਆਂ ਨੂੰ ਕੁੱਖਾਂ ਚ ਮਾਰੋਗੇ, ਜਾਇਦਾਦਾਂ ਦੀ ਕਤਲ ਕਰੋਗੇ, ਝੂਠ ਬੋਲੋਗੇ, ਘਪਲੇ ਘੁਟਾਲੇ ਕਰੋਗੇ। ਓਏ ਬਾਜ ਆਏ ਅਸੀਂ ਐਸੇ ਇਨਸਾਨ ਕਲਚਰ ਤੋਂ।
3: ਅਸੀਂ ਜੀ ਤੁਹਾਡੇ ਚ ਰਹਿਣ ਆਏ ਹਾਂ
4: ਜੀ, ਰਹਿਣ ਆਏ ਹਾਂ ਤੁਹਾਡੇ ਚ।
2: ਓਏ ਅਸੀਂ ਨੀ ਰਵਾਉਣਾ ਤੁਹਾਨੂੰ ਨਾਲ, ਉਹ ਜਿਹੜਾ ਇਨਸਾਨ ਕੁਦਰਤ ਨਾਲ ਛੇੜਛਾੜ ਕਰਕੇ ਆਪਣੀ ਨਸਲ ਦਾ ਆਪ ਹੀ ਵੈਰੀ ਬਣਿਆ ਬੈਠਾ, ਉਹਦੇ ਸਾਥੀ ਸਾਡੇ ਚ ਕਦਾਚਿਤ ਸ਼ਾਮਿਲ ਨਹੀਂ ਹੋ ਸਕਦੇ।
4: ਬਾਈ ਜੀ, ਬਾਈ ਜੀ ਸਾਨੂੰ ਭੁੱਖ ਲੱਗੀ ਹੈ।
1: ਭੁੱਖ ਲੱਗੀ ਹੈ ਤਾਂ ਜਾਓ ਆਪਣੇ ਮਾਲਕਾਂ ਕੋਲ।
3: ਪਰ ਉਹ ਤਾਂ ਸਾਨੂੰ ਛਾਣ ਦੀ ਰੋਟੀ ਦਿੰਦਾ ਸੀ।
2: ਛਾਣ ਦੀ ਰੋਟੀ? ਓਏ ਛਾਣ ਦੀ ਰੋਟੀ ਜਿਹਨੂੰ ਮਿਲੇ ਉਹਨੂੰ ਹੋਰ ਕੀ ਚਾਹੀਦਾ, ਹੈ ਪੂਰੇ ਤੱਤ ਨੈਚੁਰਲ ਟੇਸਟ। ਉਹ ਇੱਥੇ ਦਾ ਮੈਦੇ ਖਾ ਖਾ ਕੇ, ਮਸਾਲੇ ਖਾ ਖਾ ਕੇ, ਕੈਮੀਕਲਾਂ ਵਾਲੇ ਫਰੂਟ ਬ੍ਰੈਡਾਂ ਤੇ ਟੀਕੇ ਵਾਲੀਆਂ ਸਬਜ਼ੀਆਂ ਤੇ ਮਿੱਠਾ ਖਾ ਖਾ ਕੇ ਖੁਰਕ ਪਵਾਈ ਫਿਰਦੇ ਆ।
1: ਓ ਜਾਓ ਯਾਰ ਜਾਓ, ਕਿਉਂ ਦਿਮਾਗ ਖਾਂਦੇ ਹੋ, ਜਾਓ ਕੱਪੜੇ ਵਾਲੇ।
2: ਓਏ ਬਾਈ ਨਹੀਂ, ਓਏ ਚੰਡੂ ਜਾ ਕੇ ਪਾਣੀ ਦੀ ਬੋਤਲ ਲਿਆ ਜਿਹੜੀ ਆਪਾਂ ਕੱਲ ਕਾਰ ਚੋਂ ਚੱਕੀ ਸੀ। ਓਏ ਛੋਟੂ ਕੋਲ ਹੈ ਪਾਣੀ ਪਿਲਾ, ਨਾਲਿਆਂ ਖਾਲਿਆਂ ਦਾ ਪਾਣੀ ਤਾਂ ਬਹੁਤ ਗੰਦਾ ਹੁੰਦਾ, ਆਈ ਮੀਨ ਵੈਰੀ ਡਰਟੀ, ਬੋਤਲ ਦਾ ਪਾਣੀ ਮਾੜਾ ਮੋਟਾ ਸਾਫ
4: ਜੀ। ਤੁਸੀਂ?
2: ਮੈਂ ਇਸ ਕਬੀਲੇ ਦਾ ਲੀਡਰ।
5: ਹੈਲੋ
2: ਲੱਛੋ, ਹੈਲੋ, ਇੱਕ ਤੂੰ ਸਿੱਖਿਆ, ਮੈਂ ਨੀ ਹੱਥ ਮਿਲਾਉਂਦਾ।
5: ਉਹ ਗਰੀਬ ਮਦਾਰੀ ਤੋਂ ਉਹ ਲੋਕਾਂ ਨਾਲ ਹੈਲੋ ਕਰਵਾਉਂਦਾ ਸੀ।
2: ਓਕੇ ਓਕੇ, ਤੁਸੀਂ ਹੈ ਕਰੋ ਬਾਈ, ਉਹ ਸਾਹਮਣੇ ਹਾਈਵੇ ਤੇ ਲੋਕ ਫਰੂਟ ਬ੍ਰੈਡ ਵਗੈਰਾ ਬਹੁਤ ਸਾਰੀਆਂ ਚੀਜ਼ਾਂ ਸੁੱਟਦੇ, ਸਾਡੇ ਤੋਂ ਜ਼ਿਆਦਾ ਪਰਾ ਹੋ ਕੇ ਰਹੀਓ
4: ਜੀ।
2: ਹੈਵ ਯੂਅਰ ਫਨ ਐਂਡ ਫੂਡ, ਸਾਡੇ ਚ ਮਿਕਸ ਹੋਣ ਦੀ ਕੋਸ਼ਿਸ਼ ਨਾ ਕਰਿਓ। ਓਕੇ ਫਾਈਨ, ਚਲੇ ਬਾਈ
6: ਚਲੋ ਬਾਸ।
2: ਯੈਸ ਬਾਸ।
3: ਇਹਨਾਂ ਨੇ ਤਾਂ ਆਪਾਂ ਨੂੰ ਇੱਕ ਪਾਸੇ ਲਾ ਦਿੱਤਾ।
2: ਚਲੋ ਮਾੜੀ ਮੋਟੀ ਗੱਲਬਾਤ ਤਾਂ ਹੋਈ।
3: ਮੈਂ ਕਿਹਾ ਜੀ ਉਹ ਦੇਖੋ ਕੱਪੜਿਆਂ ਵਾਲੇ ਬਾਂਦਰ, ਆਪਾਂ ਇਹਨਾਂ ਨੂੰ ਪਾਈਏ ਕੁਛ। ਇਹਨਾਂ ਬੇਵਕੂਫ ਇਨਸਾਨਾਂ ਨੂੰ ਚਾਹੀਦਾ ਰਸਤੇ ਤੋਂ ਪਰਾਂ ਕਰਕੇ ਜੋ ਵੀ ਪਾਉਣਾ ਪਾਓ, ਇੱਥੇ ਤਾਂ ਡਰ ਹੀ ਪੈਦਾ ਕਰਦਾ।
2: ਬੜਾ ਬੇਸਵਾਦਾ ਭੋਜਨ ਹੈ, ਫਲ ਵੀ ਬੇਸਵਾਦੇ ਨੇ। ਛਾਣ ਦੀ ਰੋਟੀ ਚੰਗੀ ਸੀ,
3: ਮੇਰਾ ਵੀ ਚਿੱਤ ਨਹੀਂ ਕਰਦਾ। ਕਬੀਲੇ ਦੇ ਬਾਂਦਰ ਪਤਾ ਨਹੀਂ ਕਿਵੇਂ ਖਾਈ ਜਾਂਦੇ ਨੇ,
2: ਸ਼ਾਇਦ ਇਹਨਾਂ ਨੂੰ ਇਸਦੀ ਆਦਤ ਹੋ ਗਈ ਹੈ। ਉਹ ਦੇਖ ਡਾਰਲਿੰਗ, ਉਹ ਗੱਡੀ ਵਾਲਾ ਸ਼ਾਇਦ ਕੁਝ ਪਾਵੇ।
7: ਸ਼ਾਇਦ ਕੋਈ ਬਾਂਦਰ ਗੱਡੀ ਥੱਲੇ ਆ ਗਿਆ ਹੁਣ, ਚਲੋ ਗੱਡੀ ਨਹੀਂ ਤਾਂ ਖੇਲ ਲੈਣਾ ਇਹਨਾਂ ਨੇ ਸਾਨੂੰ।
2: ਹੋਇਆ
1: ਕਿਵੇਂ ਹੋਇਆ,
2: ਬੰਦ ਕਰ, ਇਹ ਸਭ ਤੁਹਾਡੇ ਕਰਕੇ ਹੋਇਆ।

0: ਸਾਡੇ ਕਰਕੇ ਕਿਵੇਂ ਹੋਇਆ?
1: ਵਾਲੇ ਕੱਪੜਿਆਂ ਕਰਕੇ ਲੋਕ ਤੁਹਾਡੇ ਵੱਲ ਆ ਰਹੇ ਸੀ, ਤੁਸੀਂ ਮਰਵਾਇਆ ਜੁਆਕ।

0: ਪਛਾਣੀ ਆ ਉਸ ਵੇਲੇ ਨੂੰ ਜਦੋਂ ਘਰੋਂ ਪੈਰ ਪੱਟਿਆ। ਮੈਂ ਤਾਂ ਸੋਚਿਆ ਸੀ ਜੰਗਲ ਹੋਊਗਾ, ਉਹ ਫਲ, ਉਹ ਛਾਂ, ਉਹ ਖੋੜਾ, ਉਹ ਮੌਜ ਮਸਤੀ, ਕੁਦਰਤ ਦੀ ਗੋਦ, ਤੇ ਦੋਵੇਂ ਜਾ ਕੇ ਕਬੀਲੇ ਚ ਤੌਰ ਬਣਾਵਾਂਗੇ ਕਿ ਅਸੀਂ ਇਨਸਾਨਾਂ ਚੋਂ ਆਏ ਆ। ਬਣਾ ਲਿਆ ਟੌਰ, ਬੰਦੇ ਨੇ ਜਾਨਵਰ ਨੂੰ ਕਿਸੇ ਚੋਕਾ ਨੀ ਛੱਡਿਆ, ਨਾ ਘਰ, ਨਾ ਆਲਣੇ, ਨਾ ਕੁਦਰਤ ਦਾ ਸਵਾਦ ਤੇ ਨਾ ਹੀ ਮਿੱਠੀਆਂ ਛਾਵਾਂ। ਦੱਸ ਹੁਣ ਕਿੱਥੇ ਜਾਵਾਂ?
1: ਚੁੱਪ ਕਰਕੇ ਆਪਣੇ ਯਾਰ ਮਤਾਰੇ ਕੋਲ ਚੱਲੀਏ।
0: ਪਰ ਮਾਰੂਗਾ ਤਾਂ ਨਹੀਂ?
1: ਉਹ ਚੱਲ ਛੱਡ ਲੱਛੋ ਬਾਂਦਰੀਏ, ਤੈਨੂੰ ਤੇ ਜੁੰਮੇ ਬਾਂਦਰ ਨੂੰ ਛਾਣ ਦੀ ਰੋਟੀ ਤੇ ਪਾਣੀ ਦੀ ਕਟੋਰੀ ਤਾਂ ਮਿਲੂ।

ਰਾਜ ਵੀ ਸਾਡਾ, ਤਖਤ ਵੀ ਸਾਡਾ, ਸਾਡੀ ਗੱਲ ਦਾ ਵੱਖਰਾ ਰੰਗ ਸੀ। ਜਿਨ੍ਹਾਂ ਨੂੰ ਅਸੀਂ ਆਮ ਲੱਗੇ ਸਾਂ, ਇਹ ਵੀ ਨਜ਼ਰ ਅੰਦਾਜ਼ੀ ਦਾ ਢੰਗ ਸੀ। ਦੋਸਤੋ, ਤੁਸੀਂ ਇਹ ਦਿਨੋਂ ਟੁੰਮਣ ਵਾਲੀ ਕਹਾਣੀ ਸੁਣੀ ਜੋ ਮਾਲਚੋ। ਕਥਾਲੋਕ ਦੇ ਵਿਚ ਇਹ ਕਹਾਣੀ ਸੁਣਦਿਆਂ ਸੁਣਦਿਆਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਤਾਂ ਜ਼ਰੂਰ ਹੋਇਆ ਹੋਵੇਗਾ ਕਿ ਜਦੋਂ ਇਨਸਾਨ ਕੁਦਰਤ ਦੇ ਨਾਲ ਖਿਲਵਾੜ ਕਰਦਾ ਹੈ, ਜਦੋਂ ਇਨਸਾਨ ਆਪਣੀਆਂ ਹੱਦਾਂ ਭੁੱਲ ਜਾਂਦਾ ਹੈ, ਉਦੋਂ ਪਰਲੇ ਦਾ ਆਣਾ ਤੈਅ ਹੈ, ਉਦੋਂ ਬਰਬਾਦੀ ਦਾ ਹੋਣਾ ਤੈਅ ਹੈ। ਇਸ ਕਰਕੇ ਇਨਸਾਨ ਨੂੰ ਆਪਣੀਆਂ ਹੱਦਾਂ, ਆਪਣੇ ਬੰਨੇ, ਇਹ ਸਭ ਤੈਅ ਕਰ ਲੈਣੇ ਚਾਹੀਦੇ ਆ। ਲਓ ਜੀ ਦੋਸਤੋ, ਅਸੀਂ ਹੁਣ ਪਹੁੰਚ ਗਏ ਹਾਂ ਅਗਲੇ ਪ੍ਰੋਗਰਾਮ ਵੱਲ। ਪ੍ਰੋਗਰਾਮ ਹੈ ਨਜ਼ਰਾਨਾ। ਇਹਦੇ ਵਿਚ ਤੁਹਾਡੇ ਭੇਜੇ ਹੋਏ ਖਤਾਂ ਨੂੰ ਅਸੀਂ ਪੜਾਂਗੇ, ਤੁਹਾਡੇ ਨਾਮ ਦਸਾਂਗੇ ਕਿ ਇਹ ਖਤ ਸਾਨੂੰ ਕਿਵੇਂ ਲਿਖਿਆ ਤੇ ਕੀ ਫਰਮਾਇਸ਼ ਕੀਤੀ ਹੈ। ਲਓ ਜੀ, ਸਭ ਤੋਂ ਪਹਿਲਾਂ ਅਸੀਂ ਖਤ ਪੜਦੇ ਹਾਂ ਬਲਤੇਜ ਸਿੰਘ, ਸੁਖਮੰਦਰ ਸਿੰਘ, ਸ਼ਿਵਜੋਤ ਸਿੰਘ, ਤਰਲੋਕ ਸਿੰਘ, ਇਨ੍ਹਾਂ ਨੇ ਫਾਜ਼ਿਲਕਾ ਤੋਂ ਸਾਨੂੰ ਖਤ ਲਿਖਿਆ ਤੇ ਇਹ ਸੁਣਨਾ ਚਾਹੁੰਦੇ ਨੇ। ਰਫੀ ਸਾਹਿਬ ਦੀ ਆਵਾਜ਼ ਦੇ ਵਿਚ ਚਿੱਟੇ ਦੰਦ ਹੱਸਣੋ ਨਹੀਂ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ। ਦਿਲ ਵਿਚ ਜਨੂਨ ਜਗਾ ਕੇ ਰੱਖੀ, ਹਰ ਦਿਨ ਨਵਾਂ ਹੌਸਲਾ ਬਣਾ ਕੇ ਰੱਖੀ। ਦਿਲ ਵਿਚ ਜਨੂਨ ਜਗਾ ਕੇ ਰੱਖੀ, ਹਰ ਦਿਨ ਨਵਾਂ ਹੌਸਲਾ ਬਣਾ ਕੇ ਰੱਖੀ। ਮੰਜ਼ਿਲ ਇਕ ਦਿਨ ਮਿਲ ਹੀ ਜਾਣੀ ਹੈ, ਮੰਜ਼ਿਲ ਇਕ ਦਿਨ ਮਿਲ ਹੀ ਜਾਣੀ ਹੈ, ਬਸ ਕਦਮਾਂ ਨੂੰ ਚਲਦਾ ਰੱਖੀ, ਬਸ ਕਦਮਾਂ ਨੂੰ ਚਲਦਾ ਰੱਖੀ। ਲਓ ਜੀ, ਫਿਰ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਣ ਵਾਲੇ ਦਾ ਮੂੰਹ। ਲਓ ਜੀ, ਗਾਣਾ ਸੁਣ ਲਓ ਹੁਣੇ ਵਧੀਆ ਜਿਹਾ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿਚ ਆਮ ਮਿਲ ਕੇ ਇੰਜੋਏ ਕਰਦੇ ਹਾਂ।

ਮੈਂ ਹਾਂ ਜੱਗਾ ਜੱਟ ਤੇ ਕੱਟਾਂ ਦੋਹਾਂ ਦੇ ਮੈਂ ਵੱਟ ਮੈਂ ਹਾਂ ਜੱਗਾ ਜੱਟ ਤੇ ਕੱਟਾਂ ਦੋਹਾਂ ਦੇ ਮੈਂ ਵੱਟ ਲੋਹੇ ਵਰਗੇ ਡੌਲੇ ਮੇਰੇ ਓਏ ਪੱਥਰ ਵਰਗੇ ਪੱਟ

0: 啥？我们搞两锅的，
1: 哇咔嚓，点火也不让两哈啦。
2: 人哪去？
1: 哎，
2: 人哪去？
1: 好你，
2: 我参与，
1: 我好你，
2: 我不是为
1: 了你们搞那个钱，我操，我搞那个钱，我没搞那个钱，哎，
2: 我
1: 有，我有，我有，我有，
2: 我操，
1: 我有，我有，
2: 我
1: 有，
2: 我有，我有，
1: 我
2: 有，
1: 我
3: ਪੁਰਾਣੀ ਫਿਲਮਾਂ ਦੇ ਪੰਜਾਬੀ ਗਾਣੇ ਅੱਜ ਵੀ ਕਈ ਲੋਕਾਂ ਨੂੰ ਯਾਦ ਨੇ। ਲੋਕੀ ਇੰਤਜ਼ਾਰ ਕਰਦੇ ਨੇ ਕਿ ਕਦੋਂ ਕੋਈ ਮੌਕਾ ਕੋਈ ਸਬੱਬ ਬਣੇ ਤੇ ਅਸੀਂ ਪੁਰਾਣੇ ਗਾਣੇ ਸੁਣੀਏ। ਦੋਸਤੋ, ਆਕਾਸ਼ਵਾਣੀ ਤੋਂ ਹਮੇਸ਼ਾ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਮਿਆਰੀ ਗਾਣੇ ਤੁਹਾਨੂੰ ਸੁਣਾਏ ਜਾਣ ਤੇ ਸਭਿਆਚਾਰ ਨਾਲ ਅਸੀਂ ਤੁਹਾਨੂੰ ਜੋੜ ਕੇ ਰੱਖੀਏ। ਲਓ ਜੀ, ਅਗਲੀ ਗੀਤੀ ਫਰਮਾਇਸ਼ ਭੇਜੀ ਹੈ ਰਾਮਨਾਥ ਅਤਾਪੁਰ ਹੋਰਾਂ ਨੇ। ਇਨ੍ਹਾਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਖਤ ਲਿਖਿਆ ਜੀ। ਨਾਲ ਨੇ ਇਨ੍ਹਾਂ ਦੇ ਪਰਿਵਾਰ ਦੇ ਹੋਰ ਵੀ ਮੈਂਬਰਸ, ਸੁਖਮਨਜੀਤ ਸਿੰਘ, ਸਹਿਜਪ੍ਰੀਤ। ਇਹ ਸੁਣਨਾ ਚਾਹੁੰਦੇ ਨੇ ਸਰਬਜੀਤ ਚੀਮਾ ਦੀ ਆਵਾਜ਼ ਦੇ ਵਿਚ ਰੰਗ ਰਾਰਾ ਰੀਰੀ ਰਾਰਾ। ਇਸ ਗਾਣੇ ਨੇ ਆਪਣੇ ਟਾਈਮ ਤੇ ਬੜੀਆਂ ਧਮਾਲਾਂ ਪਾਈਆਂ ਸੀ ਤੇ ਲਓ ਜੀ, ਇਹ ਗਾਣਾ ਤੁਹਾਡੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਕੇ ਅੱਜ ਤੁਹਾਨੂੰ ਖੁਸ਼ੀਆਂ ਵੰਡਣ ਵਾਲਾ ਹੈ।

ਕਾਂਜਰ ਤੇ ਕੋਈ ਸ਼ੈ ਨਹੀਂ ਬਲੀਏ ਜਾਨ ਵੀ ਆਪਣੀ ਦੇਣਾ ਸੋਨੇ ਦਾ ਕੀ ਪਾਉਣਾ ਕੁੜੀਏ ਉਹ ਪਾਲ ਪਿਆਰ ਦਾ ਗਹਿਣਾ।

0: ਖੇਤਾਂ ਦੀ ਤੂੰ ਮਾਲਕ ਜਟੀਏ ਫਸਲ ਨੇ ਤੇਰੇ ਘਰ ਦੇ ਤੂੰ ਭਾਵੇਂ ਸਾਡੀ ਗੱਲ ਨਾ ਸੁਣੇ ਪਰ ਅਸੀਂ ਤੇਰੇ ਤੇ ਮਰ ਦੇ ਤੂੰ ਆਖੇ ਤੇ ਵੱਢ ਕੇ ਕਣਕਾਂ ਕੱਢਦੇ ਆਂ ਮਹਿੰਦੀ
1: ਜੀ ਇਸੇ ਗੀਤ ਦੇ ਨਾਲ ਪ੍ਰੋਗਰਾਮ ਦੇਸ਼ ਪੰਜਾਬ ਖਤਮ ਕਰਨ ਦੀ ਇਜਾਜ਼ਤ ਦਿਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਪਸੰਦ ਆਇਆ ਹੈ ਤੇ ਸਾਨੂੰ ਖਤ ਜ਼ਰੂਰ ਲਿਖਿਓ ਪ੍ਰੋਗਰਾਮ ਦੇਸ਼ ਪੰਜਾਬ ਮਾਨਸਾ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ ਔਰ ਕੱਲ ਦੀ ਸਭਾ ਨਵੀਂ ਸਭਾ ਦੇ ਵਿਚ ਨਵੇਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਰੱਬ ਰਾਖਾ

0: ਇੱਥੇ ਲੋਕ ਟਿਕਦੇ ਨੇ, ਸਵੇਰੇ ਖਾਣਾ ਸ਼ੁਰੂ ਕਰਦੇ ਨੇ ਸਵੇਰੇ, ਫਿਰ ਦੁਪਹਿਰੇ ਚਾਹੀਦਾ 12 ਵਜੇ ਨਾਲ, ਫਿਰ ਦੁਪਹਿਰ ਦੀ ਰੋਟੀ ਦੇ ਦਿਓ, ਫਿਰ ਸ਼ਾਮ ਨੂੰ ਕੁਛ ਨਾ ਦੇ ਦਿਓ ਚਾਹ ਨਾਲ। ਖਾਣ ਪਾਣ ਤਾਂ ਓਵਰਲੋਡਡ ਹੋਇਆ ਪਿਆ, ਪਰ ਇਸ ਪਾਸੇ ਧਿਆਨ ਦੇਣ ਦੀ ਬਹੁਤ ਲੋੜ ਆ।
1: ਹਾਂ, ਬਹੁਤ ਜ਼ਿਆਦਾ ਜੀ। ਦੇਖੋ, ਜੇ ਆਪਾਂ ਆਪਣੇ ਆਪ ਨੂੰ ਨਾ ਫੌਜੀ ਸਾਹਿਬ, ਜਿੱਦਾਂ ਹੁਣ ਫੌਜ ਚ ਆਪਾਂ ਕਹਿੰਦੇ ਆ ਵੀ ਤੁਸੀਂ ਦੇਖਿਆ ਵੀ ਆ ਬੰਦੇ ਟੈਨਸ਼ਨ ਹੁੰਦੇ ਹੈਗੇ ਆ, ਪੂਰੇ ਫਿੱਟ ਹੁੰਦੇ ਹੈਗੇ ਆ, ਇਕੱਲੀ ਇਕੱਲੀ ਗੱਲ ਦਾ ਧਿਆਨ ਰੱਖਿਆ ਜਾਂਦਾ,
0: ਹਰ ਚੀਜ਼ ਦਾ ਧਿਆਨ ਰੱਖਦੇ ਉੱਥੇ ਤਾਂ, ਖਾਣ ਪਾਣ ਤੋਂ ਲੈ ਕੇ ਸਭ, ਹਰ ਚੀਜ਼ ਦਾ ਧਿਆਨ ਰੱਖਦੇ। ਸਵੇਰੇ ਕਸਰਤ ਕਰਨੀ, ਮੁੜ ਕੇ ਖਾਣ ਪੀਣ ਤੇ ਧਿਆਨ ਦੇਣਾ। ਉੱਥੇ ਕਿੱਥੇ ਆ ਫਾਸਟ ਫੂਡ ਅਸੀਂ ਖਾਂਦੇ ਆ, ਫਾਸਟ ਫੂਡ ਇੱਥੇ ਹਨੇਰੀਆਂ ਲਿਆਂਦੀਆਂ ਪਈਆਂ ਲੋਕਾਂ ਨੇ।
1: ਹਾਂ ਬਿਲਕੁਲ ਬਿਲਕੁਲ ਜੀ। ਦੋ ਆਪਾਂ ਇਹੀ ਵਾਰ ਵਾਰ ਜਿਹੜਾ ਗੁਜ਼ਾਰਿਸ਼ ਕਰਦੇ ਆ ਸਾਡੇ ਸੁਣਨ ਵਾਲਿਆਂ ਨੂੰ ਵੀ ਖਾਈਏ ਉਹ ਜਿਹਦੇ ਵਿੱਚ ਗੁਣ ਹੋਣ ਕੋਈ, ਤੇ ਇੱਕ ਗੱਲ ਹੋਰ ਧਿਆਨ ਰੱਖੀਏ ਕਿ ਜਿੱਦਾਂ ਹੁਣ ਆਪਾਂ ਵਿਆਹ ਸ਼ਾਦੀਆਂ ਤੇ ਜਾਂਦੇ ਹੈਗੇ ਆ ਤੇ ਬਹੁਤ ਸਾਰਾ ਜਿਹੜਾ ਅਨਾਜ ਆ ਜਾਂ ਫੂਡ ਹੈ ਉਹਦੀ ਵੇਸਟੇਜ ਵੀ ਬੜੀ ਹੁੰਦੀ ਹੈ।
0: ਬਹੁਤ ਜੀ ਬਹੁਤ। ਖਾਂਦੇ ਲੋਕ ਘੱਟ ਨੇ, ਸੁੱਟਦੇ ਜ਼ਿਆਦਾ ਨੇ,
1: ਜ਼ਿਆਦਾ ਸੁੱਟਦੇ ਆ,
0: ਸਮਝ ਨੀ ਆਉਂਦੀ ਲੋਕ ਪਾਉਂਦੇ ਕਿਉਂ ਨੇ ਇਹਨਾਂ ਥਾਲੀ ਚ। ਥਾਲੀ ਚ ਪਾਉਣਾ ਵੀ ਓਨਾ ਕੀ ਚਾਹੀਦਾ ਜਿੰਨਾ ਚ
1: ਖਾਣਾ,
0: ਕਿਸੇ ਦੇ ਮੂੰਹ ਪੈ ਜਾਓ ਕਿਸੇ ਦੇ ਕੰਮ ਆ ਜੋ, ਮੁੜ ਕੇ ਬਾਹਰ ਸੁੱਟਿਆ ਫਾਇਦਾ ਕੀ ਲੱਗਾ।
1: ਹਾਂ ਬਿਲਕੁਲ ਬਿਲਕੁਲ। ਲਓ ਜੀ ਗੱਲ ਤਾਂ ਫੌਜੀ ਸਾਹਿਬ, ਤੁਸੀਂ ਸਾਡੀ ਬੈਠਕ ਚ ਆਏ ਹੋ, ਤੁਹਾਡਾ ਪਹਿਲਾਂ ਥੋੜਾ ਜਿਹਾ ਮਨੋਰੰਜਨ ਕਰਦੇ ਹਾਂ ਜੀ। ਲਓ ਸੁਣੋ ਫਿਰ।

0: ਮੋਦੀ ਸੰਧੂ ਸਾਹਿਬ, ਆ ਗਾਣਾ ਸੁਣ ਕੇ ਤਾਂ ਬਹੁਤ ਆਨੰਦ ਆ ਗਿਆ। ਗੀਤ ਦੇ ਬੋਲ ਹੀ ਬੜੇ ਪਿਆਰੇ ਸਨ।
1: ਲਓ ਜੀ, ਗੱਲ ਤਾਂ ਬਾਜੀ ਸਾਹਿਬ ਕਿ ਆਪਾਂ ਹੁਣ ਦੇਖੀਏ ਵੀ ਹੌਲੀ ਹੌਲੀ ਜਿਹੜਾ ਸਮੇਂ ਦੇ ਮੁਤਾਬਕ ਸਿਆਲੂ ਜਿਹੜਾ ਸਮਾਂ ਅੱਗੇ ਆ ਰਿਹਾ ਹੈਗਾ ਤੇ ਸਬਜ਼ੀਆਂ ਦੀ ਬੜੀ ਮਹੱਤਤਾ ਹੁੰਦੀ ਹੈ ਜੀ, ਤੇ ਤਾਜ਼ੀ ਸਬਜ਼ੀ ਆਪਣੀ ਪੱਟੋ ਤੇ ਬਣਾਓ ਜਾਂ ਸਲਾਦ ਜਾਂ ਮੂਲੀ ਸ਼ਲਗਮ ਗਾਜਰਾਂ, ਦੇਖੋ ਅੱਗੇ ਸਰਦੀਆਂ ਚ ਭਰਪੂਰ ਹੋਣਗੀਆਂ ਜੀ, ਪਰ ਉਹ ਸਬਜ਼ੀਆਂ ਆਪਾਂ ਕਿਸ ਤਰੀਕੇ ਨਾਲ ਬੀਜਣੀਆਂ, ਕੀ ਵਿਉਂਤਬੰਦੀ ਰੱਖਣੀ ਚਾਹੀਦੀ ਸਾਨੂੰ, ਇਹਦੇ ਬਾਰੇ ਨਾ ਡਾਕਟਰ ਅਮਨਦੀਪ ਕੌਰ ਹੋਰਾਂ ਨੇ ਕੁਝ ਗੱਲਬਾਤ ਕੀਤੀ ਹੈ, ਲਓ ਸੁਣੋ ਫਿਰ।
2: ਦੇਖੋ ਤਾਂ ਜਿਵੇਂ ਹੁਣ ਮੌਸਮ ਆ ਰਿਹਾ, ਅੱਗੇ ਸਰਦੀਆਂ ਦਾ ਮੌਸਮ ਆ ਰਿਹਾ, ਜਿਹੜੀ ਗਰਮ ਤੁਹਾਡੀ ਸਬਜ਼ੀ ਤਕਰੀਬਨ ਉਹ ਤਾਂ ਆਪਣੀ ਖਤਮ ਹੋ ਗਈ ਹੈ। ਜਿਹੜਾ ਇਹ ਹੁਣ ਬਰਸਾਤਾਂ ਦਾ ਮੌਸਮ ਚੱਲ ਰਿਹਾ ਵਰਖਾ ਦਾ, ਜਿਹੜਾ ਇਹ ਵਾਲਾ ਸੀਜ਼ਨ ਹੈ, ਜੇਕਰ ਅਸੀਂ ਇਹਦੇ ਵਿੱਚ ਗੱਲ ਕਰੀਏ, ਜਿੱਦਾਂ ਹੁਣ ਅਗਸਤ ਦਾ ਮਹੀਨਾ ਖਤਮ ਹੋਣ ਜਾ ਰਿਹਾ, ਹੁਣ ਇਹਦੇ ਵਿੱਚ ਅਸੀਂ ਜਿਹੜੀ ਬਰਸਾਤ ਦੀ ਸਬਜ਼ੀ ਹੈ ਉਹਦੀ ਕਾਸ਼ਤ ਕਰ ਸਕਦੇ। ਜਿੱਦਾਂ ਹੁਣ ਆਪਣੇ ਕੋਲ ਟਮਾਟਰ ਹੈ, ਟਮਾਟਰ ਅਸੀਂ ਮੇਨਲੀ ਅਸੀਂ ਅਕਤੂਬਰ ਚ ਲਗਾਉਂਦੇ ਹਾਂ ਜਾਂ ਗਰਮੀ ਚ ਮਾਰਚ ਵਿੱਚ ਲਗਾਉਂਦੇ ਹਾਂ, ਅਸੀਂ ਇਸ ਮੌਸਮ ਦੇ ਵਿੱਚ ਬਰਸਾਤਾਂ ਦੇ ਵਿੱਚ ਅਸੀਂ ਇੱਕ ਵਰਾਇਟੀ ਸਾਡੀ ਹੈਗੀ ਹੈ ਪੰਜਾਬ ਵਰਖਾ ਬਹਾਰ, ਅਸੀਂ ਉਹਨਾਂ ਟਮਾਟਰਾਂ ਦੀ ਕਾਸ਼ਤ ਕਰ ਸਕਦੇ ਹਾਂ। ਐਕਚੁਲੀ ਜਿਹੜਾ ਇਹ ਵਾਲਾ ਮੌਸਮ ਹੈ, ਜੇਕਰ ਅਸੀਂ ਇਹ ਚ ਮੇਨ ਪ੍ਰੋਬਲਮ ਆਉਂਦੀ ਹੈ ਵਾਇਰਸ ਦੀ, ਕਿਉਂਕਿ ਚਿੱਟੀ ਮੱਖੀ ਦਾ ਹਮਲਾ ਕਾਫੀ ਹੁੰਦਾ ਇਹਨਾਂ ਦਿਨਾਂ ਦੇ ਵਿੱਚ। ਇਹ ਜਿਹੜੀ ਵਰਖਾ ਬਹਾਰ ਸਾਡੀ ਕਿਸਮ ਹੈ ਯੂਨੀਵਰਸਿਟੀ ਦੀ, ਇਹ ਵਾਇਰਸ ਰੈਜ਼ਿਸਟੈਂਟ ਹੈ, ਕਹਿਣ ਤੋਂ ਭਾਵ ਵੀ ਇੱਥੇ ਜਿਹੜੀ ਵਾਇਰਸ ਆ ਉਹਦਾ ਹਮਲਾ ਨਹੀਂ ਹੁੰਦਾ। ਸੋ ਕਿਸਾਨ ਵੀਰ, ਇਹਨਾਂ ਦਿਨਾਂ ਦੇ ਵਿੱਚ ਜਿਹੜੀ ਟਮਾਟਰ ਹੈ ਵਰਖਾ ਬਹਾਰ ਉਹਦੀ ਕਾਸ਼ਤ ਕਰ ਸਕਦੇ ਆ, ਜਾਂ ਇਸ ਤੋਂ ਬਿਨਾਂ ਸਾਡੇ ਕੋਈ ਇੱਕ ਹਲਵਾ ਕੱਦੂ ਹੈ, ਜਿਹੜਾ ਹਲਵਾ ਕੱਦੂ ਹੈ ਉਹ ਵੀ ਜਿਹੜਾ ਇਹ ਵਾਲਾ ਮੌਸਮ ਹੈ ਇਹਦੇ ਵਿੱਚ ਕੋਈ ਪ੍ਰਾਈਵੇਟ ਵੀ ਕਿਸਮ ਨਹੀਂ ਹੈਗੀ ਇਸ ਮੌਸਮ ਚ ਲਗਾਉਣ ਦੇ ਲਈ, ਸਾਡੇ ਇਹਦੇ ਵਿੱਚ ਪੰਜਾਬ ਨਵਾਬ ਕਿਸਮ ਬੜੀ ਅੱਛੀ ਹੈ ਹਲਵਾ ਕੱਦੂ ਦੀ, ਅਸੀਂ ਉਹਦੀ ਵੀ ਕਾਸ਼ਤ ਕਰ ਸਕਦੇ ਹਾਂ।
3: ਇਸ ਤੋਂ ਇਲਾਵਾ ਦੇਖੋ, ਇਹ ਤਾਂ ਜਿਹੜੀ ਆ ਗਿਆ ਕਿ ਮੌਸਮੀ ਸਬਜ਼ੀ ਦੀ ਆਪਾਂ ਗੱਲ ਕਰਦੇ ਹਾਂ, ਜੇ ਮੌਸਮ ਦੇ ਲਿਹਾਜ਼ ਨਾਲ ਆਪਾਂ ਗੱਲ ਕਰਨੀ ਹੈ, ਉਦਾਂ ਜੇ ਆਪਾਂ ਹਾੜੀ ਸੋਹਣੀ ਗੱਲ ਕਰਦੇ ਹਾਂ ਕਿ ਘਰੇਲੂ ਬਗੀਚੀ ਦੇ ਵਿੱਚ ਖਾਸ ਸਬਜ਼ੀਆਂ ਹੀ ਘਰੇਲੂ ਬਗੀਚੀ ਸ਼ਾਮਲ ਹੈ ਕਿ ਸਾਰੀਆਂ ਸਬਜ਼ੀਆਂ ਨੂੰ ਘਰੇਲੂ ਬਗੀਚੀ ਲੈ ਕੇ ਆ ਸਕਦੇ ਹਾਂ ਆਪਾਂ?
2: ਦੇਖੋ ਗੱਲ ਏਦਾਂ ਹੈ, ਅਸੀਂ ਘਰੇਲੂ ਬਗੀਚੀ ਜੇਕਰ ਤਿਆਰ ਕਰਨੀ, ਸਭ ਤੋਂ ਪਹਿਲਾਂ ਸਾਨੂੰ ਜਿਹੜੇ ਸਾਡੇ ਫੈਮਿਲੀ ਮੈਂਬਰ ਹੈ ਉਹਨਾਂ ਦੀ ਕੀ ਪਸੰਦ ਹੈ, ਠੀਕ ਹੈ, ਸਾਨੂੰ ਉਹ ਧਿਆਨ ਚ ਰੱਖਣਾ ਚਾਹੀਦਾ। ਦੂਜੀਆਂ ਜਿਹੜੀਆਂ ਸਬਜ਼ੀਆਂ ਸਾਨੂੰ ਘੱਟ ਮਿਲਦੀਆਂ ਨੇ, ਜਿਵੇਂ ਅਸੀਂ ਐਗਜ਼ੋਟਿਕ ਵੈਜੀਟੇਬਲ ਕਹਿ ਦਿੰਦੇ ਹਾਂ, ਜਿਵੇਂ ਬਰੋਕਲੀ ਹੋ ਗਈ, ਲੈਟਿਸ ਹੋ ਗਈ, ਜਿਵੇਂ ਸਾਡੇ ਕੋਲ ਗਾਜਰਾਂ ਦੇ ਵਿੱਚ ਕਾਲੀ ਗਾਜਰ ਹੈ ਨਾ,

0: ਪਹਿਲਾਂ ਹੁਣ ਲੋਕ ਪੁਰਾਣੇ ਲੋਕ ਬਹੁਤ ਵਰਤਦੇ ਸੀਗੇ ਪਰ ਅੱਜ ਕੱਲ ਲੋਕਾਂ ਦਾ ਧਿਆਨ ਨਹੀਂ ਹੈ ਇਹਦੀ ਅਸੀਂ ਕਾਂਜੀ ਬਣਾ ਸਕਦੇ ਹਾਂ ਸੋ ਕਿਚਨ ਗਾਰਡਨ ਦੇ ਵਿੱਚ ਜਿਹੜੀਆਂ ਸਾਨੂੰ ਪੌਸ਼ਟਿਕ ਜਿਹੜੀਆਂ ਕਿ ਕਹਿ ਲਓ ਵੀ ਜ਼ਿਆਦਾਤਰ ਵਿਟਾਮਿਨ ਹੋਣ ਮਿਨਰਲਸ ਹੋਣ ਹਨਾ ਆਪਾਂ ਉਹ ਵਾਲੀਆਂ ਸਬਜ਼ੀਆਂ ਨੂੰ ਤਰਜੀਹ ਦਿੰਦੇ ਹਾਂ ਜਿਵੇਂ ਆਪਾਂ ਲੈਟਿਸ ਲਾ ਲਓ ਬਰੋਕਲੀ ਲਾ ਲਓ ਜਿੱਦਾਂ ਇਸ ਤੋਂ ਬਿਨਾਂ ਸਾਡੇ ਕੋਲ ਜਿੱਦਾਂ ਪੀਲੀ ਗਾਜਰ ਹੈ ਹਨਾ ਸੰਤਰੀ ਗਾਜਰ ਹੈ ਸੋ ਜਿਹੜੀਆਂ ਰੰਗਦਾਰ ਸਬਜ਼ੀਆਂ ਨੇ ਇਹਦੇ ਵਿੱਚ ਆਪਣੇ ਕੋਲ ਕਹਿ ਲਓ ਜਿਹੜੇ ਐਂਥੋਸਾਇਨਿਨ ਆ ਬੜੀਆਂ ਅੱਛੀਆਂ ਪ੍ਰੋਪਰਟੀਜ਼ ਹੈ ਆਪਾਂ ਇਹ ਲਿਆ ਸਕਦੇ ਹਾਂ ਦੂਜਾ ਅਸੀਂ ਇਹ ਗੱਲ ਕਹਿੰਦੇ ਜਦੋਂ ਘਰੇਲੂ ਬਗੀਚੀ ਲਾਉਣੀ ਆਪਾਂ ਗਮਲਿਆਂ ਦੇ ਵਿੱਚ ਜਾਂ ਆਪਾਂ ਪਲਾਸਟਿਕ ਬੈਗ ਦੇ ਵਿੱਚ ਵੀ ਅਸੀਂ ਕਾਸ਼ਤ ਕਰਨੀ ਆ ਅਸੀਂ ਉਹ ਵਾਲੀ ਸਬਜ਼ੀ ਲਾਈਏ ਜਿਨ੍ਹਾਂ ਦੇ ਵੀ ਜ਼ਿਆਦਾ ਫਰੂਟ ਲੱਗਣ ਜਿਵੇਂ ਟਮਾਟਰ ਹੋ ਗਿਆ ਹਨਾ ਮਿਰਚ ਹੋ ਜਾਂਦੀ ਆ ਬੈਂਗਣ ਜਿਨ੍ਹਾਂ ਨੂੰ ਜ਼ਿਆਦਾ ਫਲ ਲੱਗਦੇ ਨੇ ਕਿਉਂਕਿ ਜਿੱਦਾਂ ਹੁਣ ਜੇ ਆਪਾਂ ਮੂਲੀ ਲਗਾ ਲਈ ਜਾਂ ਗੋਭੀ ਲਗਾ ਲਈ ਆਪਾਂ ਨੂੰ ਇੱਕ ਇੱਕ ਫੁੱਲ ਮਿਲਣਾ ਜੇਕਰ ਅਸੀਂ ਇਹਨਾਂ ਨੂੰ ਤਰਜੀਹ ਦਈਏ ਤੇ ਇਹ ਬੈਟਰ ਹੈ ਜਿਵੇਂ ਗਰਮੀ ਦਾ ਮੌਸਮ ਹੈ ਗਰਮੀ ਚ ਆਪਾਂ ਨੂੰ ਪਤਾ ਹੀ ਹੈ ਜਿਹੜੀਆਂ ਵੀ ਸਬਜ਼ੀਆਂ ਕੱਦੂ ਵਾਲੀ ਜਾਤੀ ਵਾਲੀਆਂ ਉਹ ਸਾਰੀਆਂ ਆਪਾਂ ਨੇ ਗਰੋ ਬੈਗਸ ਦੇ ਵਿੱਚ ਲਾ ਕੇ ਜਾਂ ਗਮਲਿਆਂ ਦੇ ਵਿੱਚ ਲਾ ਕੇ ਈਵਨ ਆਪਾਂ ਨੀਚੇ ਜ਼ਮੀਨ ਤੇ ਲਾ ਕੇ ਆਪਾਂ ਨੂੰ ਟ੍ਰੇਨ ਕਰ ਲੈਂਦੇ ਹਾਂ ਠੀਕ ਹੈ ਸੋ ਕੋਈ ਵੀ ਸਬਜ਼ੀ ਹੈ ਅਸੀਂ ਲਗਾ ਸਾਰੀਆਂ ਜੰਗਦੇ ਹਾਂ ਪਰ ਜਿਹੜੀ ਘੱਟ ਮਿਲਦੀਆਂ ਨੇ ਜਾਂ ਜਿਹੜੀਆਂ ਸਾਡੇ ਪਰਿਵਾਰ ਨੂੰ ਜ਼ਿਆਦਾ ਪਸੰਦ ਹੈ ਜਿਵੇਂ ਪੱਤੇਦਾਰ ਸਬਜ਼ੀਆਂ ਹੋ ਗਈਆਂ ਜਾਂ ਈਵਨ ਸੈਲਡ ਦੇ ਲਈ ਹੈ ਆਪਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ
1: ਅੱਛਾ ਡਾਕਟਰ ਸਾਹਿਬ ਦੇਖੋ ਜੋ ਮੌਸਮ ਜਿਹੜੇ ਹੈ ਆਪਣੇ ਤੇ ਰੁੱਤ ਬਹੁਤ ਛੇਤੀ 3 ਮਹੀਨੇ ਬਾਅਦ ਰੁੱਤ ਦਾ ਪ੍ਰਭਾਵ ਬਦਲ ਜਾਂਦਾ ਹੈ ਕਿਉਂਕਿ ਸਬਜ਼ੀ ਭਾਜੀ ਇੱਕ ਐਸੀ ਚੀਜ਼ ਹੈ ਇਹ ਤੇ ਠੰਡ ਨੇ ਵੀ ਅਸਰ ਕਰਨਾ ਹੈ ਤੇ ਗਰਮੀ ਨੇ ਵੀ ਅਸਰ ਕਰਨਾ ਹੈ ਤੋ ਇਸ ਕਰਕੇ ਕੋਈ ਵਿਧੀ ਵਿਧਾਨ ਜੇ ਢੰਗ ਤਰੀਕਾ ਆਪਾਂ ਕਹੀਏ ਕਿਤੋਂ ਬੈਗ ਹੈ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਕਿਸੇ ਤਰ੍ਹਾਂ ਵੀ ਲਾ ਸਕਦੇ ਹਾਂ ਪਰ ਉਪਰੋਂ ਜਿਹੜਾ ਹੈ ਸੂਰਜ ਦੀਆਂ ਕਿਰਨਾਂ ਤੋਂ ਬਚਾਉਣਾ ਜਾਂ ਕੋਹਰੇ ਤੋਂ ਬਚਾਉਣਾ ਉਸ ਲਿਹਾਜ਼ ਨਾਲ ਵੀ ਕਿਉਂਕਿ ਪਹਿਲਾਂ ਬੰਦੋਬਸਤ ਕਰਕੇ ਚੱਲਾਂਗੇ ਤਾਂ ਹੀ ਜਿਹੜੀ ਸਬਜ਼ੀ ਭਾਜੀ ਨੇਪਲੇ ਚੜੂਗੀ
0: ਬਿਲਕੁਲ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਗਰਮੀ ਸਰਦੀ ਦੀ ਜਿਵੇਂ ਗਰਮੀਆਂ ਦਾ ਮੌਸਮ ਹੈ ਉਹਦੇ ਵਿੱਚ ਆਪਾਂ ਇੱਕ ਸ਼ੇਡ ਨੈੱਟ ਆਉਂਦੀ ਹੈ ਠੀਕ ਹੈ ਜਿਹੜੀ ਆਪਾਂ ਹਰੀ ਜਾਲੀ ਕਹਿ ਦਿੰਦੇ ਹਾਂ ਸੋ ਗਰਮੀ ਵਿੱਚ ਅਸੀਂ ਸ਼ੇਡ ਨੈੱਟ ਦੀ ਵਰਤੋਂ ਕਰਦੇ ਧੁੱਪ ਬਹੁਤ ਜ਼ਿਆਦਾ ਆ ਜਾਂਦੀ ਅਸੀਂ ਸ਼ੇਡ ਨੈੱਟ ਲਾ ਕੇ ਉਹਨੂੰ ਉਪਰੋਂ ਕਰਕੇ ਤਾਂ ਕਿ ਜਿਹੜੀ ਰੋਸ਼ਨੀ ਆ ਘੱਟ ਪਵੇ ਤਾਂ ਅਸੀਂ ਸ਼ੇਡ ਨੈੱਟ ਦੀ ਵਰਤੋਂ ਕਰ ਸਕਦੇ ਹਾਂ ਤੇ ਜੇਕਰ ਸਰਦੀ ਦਾ ਮੌਸਮ ਚ ਆਪਾਂ ਪਲਾਸਟਿਕ ਦੀ ਜਿਹੜੀ ਸ਼ੀਟ ਹੈ ਆਪਾਂ ਉਹਦੀ ਕਲਰ ਟਨਲ ਵੀ ਬਣਾ ਸਕਦੇ ਹਾਂ ਜਿੱਦਾਂ ਟਨਲ ਆਪਾਂ ਨੀਵੀਆਂ ਸੁਰੰਗਾਂ ਜਿਹਨੂੰ ਕਹਿ ਦਿੰਦੇ ਹਾਂ ਜਾਂ ਵਾਕਿੰਗ ਟਨਲ ਅਸੀਂ ਘਰ ਚ ਵਾਕਿੰਗ ਟਨਲ ਬਣਾ ਸਕਦੇ ਹਾਂ ਆਪਾਂ ਉਹਦੇ ਨੀਚੇ ਸਾਰੇ ਬੈਗ ਰੱਖ ਸਕਦੇ ਹਾਂ ਜੇ ਨਹੀਂ ਤਾਂ ਆਪਾਂ ਵੈਸੇ ਹੀ ਉੱਪਰ ਸ਼ੀਟ ਪਾ ਕੇ ਉਹਦੇ ਨਾਲ ਕਵਰ ਕਰ ਸਕਦੇ ਹਾਂ ਜਿਹੜੀ ਸਾਡੀ ਸਬਜ਼ੀ ਹੈ ਉਹ ਆਪਣੀ ਬਚ ਸਕਦੀ ਹੈ
1: ਕਿਉਂਕਿ ਪੁੱਛਿਆ ਮੈਂ ਤਾਂ ਹੈ ਡਾਕਟਰ ਸਾਹਿਬ ਬਾਅਦ ਦੇ ਵਿੱਚ ਜਦੋਂ ਪੱਤੇ ਸੜ ਗਏ ਜਾਂ ਸਬਜ਼ੀ ਸਾਰਾ ਹੀ ਪੈ ਗਿਆ ਹਨਾ ਮੌਸਮ ਨੇ ਖਰਾਬ ਹੀ ਕਰਤਾ ਤੇ ਬਾਅਦ ਦੇ ਵਿੱਚ ਫਿਰ ਆਪਾਂ
0: ਬਹੁਤ ਕੁਝ ਆ ਗਿਆ ਜੇਕਰ ਆਪਾਂ ਸ਼ੇਡ ਨੈਟਸ ਅਲੱਗ ਅਲੱਗ ਤਰ੍ਹਾਂ ਦੀਆਂ ਕਿਸੇ ਸਿੱਧੀ ਬਹੁਤ ਘੱਟ ਲਾਈਟ ਆਉਂਦੀ ਕਿਸੇ ਚ ਉਸ ਤੋਂ ਵੱਧ ਆਉਂਦੀ ਹੈ ਸੋ ਅਲੱਗ ਅਲੱਗ ਟਾਈਪ ਹੈ ਸਾਨੂੰ ਜਿੰਨੀ ਕੁ ਸ਼ੇਡ ਚਾਹੀਦੀ ਆ ਅਸੀਂ ਉਸ ਹਿਸਾਬ ਨਾਲ ਉਹਦੀ ਚੋਣ ਕਰ ਸਕਦੇ ਹਾਂ ਸਾਨੂੰ ਕਿੰਨੇ ਪਰਸੈਂਟ ਉਹਦੀ ਲਾਈਟ ਚਾਹੀਦੀ ਹੈ
1: ਕਿਉਂਕਿ ਉਮਨ ਜਿਹੜੇ ਸਾਡੇ ਸ਼ਹਿਰਾਂ ਦੇ ਵੀਰ ਭਰਾ ਹੈ ਕਿਉਂਕਿ ਉਹਨਾਂ ਦਾ ਵੀ ਸ਼ੌਕ ਅੱਜ ਕੱਲ ਆਪਾਂ ਦੇਖਦੇ ਹਾਂ ਬਹੁਤ ਸਾਰਾ ਪ੍ਰਫੁੱਲਤ ਹੋ ਰਿਹਾ ਇਸ ਚੀਜ਼ ਨੂੰ ਉਹਨਾਂ ਨੇ ਛੱਤਾਂ ਤੇ ਹੀ ਸਬਜ਼ੀਆਂ ਦੀ ਕਾਸ਼ਤਕਾਰੀ ਕਰਨੀ
0: ਬਿਲਕੁਲ ਜੀ
1: ਕਿਉਂਕਿ
0: ਛੱਤ ਤੇ ਜਿਹੜੀ ਬਗੀਚੀ ਲਾਉਣ ਵਾਲੇ ਜਿਹੜੇ ਖਾਸ ਕਰ ਜਿਹੜੇ ਸ਼ਹਿਰੀ ਲੋਕ ਹੈ ਜਿਹੜੇ ਮਤਲਬ ਕਿ ਉਨਾ ਖਰਚਾ ਕਰ ਸਕਦੇ ਨੇ ਸਾਨੂੰ ਇੱਕ ਬੜਾ ਵਧੀਆ ਮਾਡਲ ਹੈ ਉਹਨੂੰ ਰੂਫ ਟਾਪ ਗਾਰਡਨ ਕਹਿੰਦੇ ਸ਼ਾਇਦ ਤੁਸੀਂ ਦੇਖਿਆ ਵੀ ਹੋਏਗਾ ਕਦੀ ਤੇ ਰੂਫ ਟਾਪ ਗਾਰਡਨ ਹੈ ਇਹ ਇੱਕ ਬਣਿਆ ਬਣਾਇਆ ਢਾਂਚਾ ਹੀ ਹੈ ਜੀ ਹਾਂਜੀ ਇਹਦੇ ਵਿੱਚ ਆਪਣੇ ਕਹਿ ਲਓ ਜਿਹੜਾ ਖਰਚਾ ਤਕਰੀਬਨ 20-25 ਹਜ਼ਾਰ ਦਾ ਖਰਚਾ ਹੈ ਇਹਦੇ ਵਿੱਚ ਅਲੱਗ ਅਲੱਗ ਸਲੈਬ ਨੇ ਉੱਪਰ ਛੱਤ ਵੀ ਈਵਨ ਪਈ ਹੋਈ ਹੈ ਜਿਵੇਂ ਗੱਲ ਕਰ ਰਹੇ ਹੋ ਨਾ ਆਪਾਂ ਕੀ ਕਰਨਾ ਚਾਹੀਦਾ ਆਪਾਂ ਨੂੰ ਇਹ ਹੁਣ ਛੱਤ ਪਈ ਹੋਈ ਹੈ ਜਦੋਂ ਬਾਰਿਸ਼ ਆ ਜਾਵੇ ਇਹਨੂੰ ਕੋਈ ਉਹਦੀ ਪ੍ਰੋਬਲਮ ਨਹੀਂ ਹੈ ਈਵਨ ਇਹਦੇ ਵਿੱਚ ਪਾਣੀ ਜਿਹੜਾ ਲਗਾਉਣ ਦੇ ਲਈ ਇੱਕ ਟਾਈਮਰ ਲੱਗਿਆ ਹੋਇਆ ਜੇਕਰ ਅਸੀਂ ਘਰੋਂ ਬਾਹਰ ਵੀ ਜਾਂਦੇ ਹਾਂ ਤੁਸੀਂ ਇਹਦਾ ਦਾ ਟਾਈਮਰ ਸੈੱਟ ਕਰ ਦੋ ਆਟੋਮੈਟਿਕ ਜਿਹੜਾ ਪਾਣੀ ਹੈ ਪਾਣੀ ਦੇ ਵਿੱਚ ਜਿਹੜੀ ਖਾਦ ਹੈ ਉਹ ਵੀ ਅਸੀਂ ਤਰਲ ਖਾਦ ਹੀ ਦਿੰਦੇ ਹਾਂ ਤੇ ਪਾਣੀ ਦੇ ਨਾਲ ਤੁਹਾਡਾ ਪਾਣੀ ਵੀ ਲੱਗ ਜੂ ਤੁਹਾਡੀ ਖਾਦ ਵੀ ਨਾਲ ਹੀ ਪੈ ਜੂਗੀ ਸੋ ਬੜਾ ਵਧੀਆ ਉਪਰਾਲਾ ਹੈ ਜਿਹੜੇ ਕਿਸਾਨ ਵੀਰ ਮਤਲਬ ਜਾਂ ਜਿਹੜੇ ਸ਼ਹਿਰੀ ਜਿਹੜੇ ਲੋਕ ਹੈ ਉਹ ਇਹਨੂੰ ਅਫੋਰਡ ਕਰ ਸਕਦੇ ਆ ਤੋ ਜਿਹੜਾ ਢਾਂਚਾ ਵਾ ਇਹ ਵੀ ਅਪਣਾ ਸਕਦੇ ਨੇ
1: ਦੇਖਦੇ ਆ ਕਿ ਛੱਤਾਂ ਨੂੰ ਤਾਂ ਕੋਈ ਨੁਕਸਾਨ
0: ਨਹੀਂ ਨਹੀਂ ਨਹੀਂ ਇਹਨੂੰ ਛੱਤਾਂ ਕੋ ਇਹ ਦੇਖੋ ਜਿਹੜਾ ਪਾਣੀ ਆ ਇਹ ਪਾਣੀ ਸਲੈਬਸ ਦੇ ਵਿੱਚ ਜਾਣਾ ਇਹਨੂੰ ਡ੍ਰਿਪ ਲੱਗੀ ਹੋਈ ਹੈ ਛੱਤ ਦੇ ਉੱਪਰ ਇਹਦਾ ਕੋਈ ਪਾਣੀ ਦਾ ਕੁਝ ਨਹੀਂ ਹੋਣਾ ਇਹ ਸਿਰਫ ਜਿਹੜੇ ਗਰੋ ਬੈਗ ਨੂੰ ਗਰੋ ਸਲੈਬ ਕਹਿੰਦੇ ਨੇ ਇਹ 5 ਸਲੈਬ ਪਈਆਂ ਹੁੰਦੀਆਂ ਨੇ ਜਿਹੜਾ ਇਹ ਵਾਲਾ ਢਾਂਚਾ ਹੈ ਇਹਦੇ ਸਿਰਫ ਪਾਣੀ ਉਹਨਾਂ ਦੇ ਵਿੱਚ ਹੀ ਜਾਣਾ ਤੇ ਵਾਪਸ ਜਿਹੜਾ ਪਾਣੀ ਹੈ ਇੱਕ ਟੈਂਕਰ ਹੈ ਉਹਦੇ ਵਿੱਚ ਜਿਹੜਾ ਵੇਸਟ ਪਾਣੀ ਉਹਦੇ ਵਿੱਚ ਆਈ ਜਾਣਾ ਦੁਬਾਰਾ ਫਿਰ ਉਹ ਰੀਸਰਕੂਲੇਸ਼ਨ ਹੋ ਜਾਂਦੀ ਹੈ ਸੋ ਇਹਦੇ ਵਿੱਚ
1: ਕਿੰਨੇ ਏਰੀਏ ਤੋਂ ਸ਼ੁਰੂ ਹੋ ਜਾਂਦਾ ਜਿੱਦਾਂ ਹੁਣ ਆਪਾਂ ਆਮ ਦੇਖੀ ਕਿ ਘਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ 8-10 ਮਰਲੇ ਤੋਂ ਜਿਹੜੀ ਜਗ੍ਹਾ ਸ਼ੁਰੂ ਹੋ ਜਾਂਦੀ ਹੈ ਹਨਾ
0: ਜੀ ਇਹ ਸਿਰਫ ਆਪਣੇ 15-16 ਮੀਟਰ² ਦੇ ਵਿੱਚ ਜਿਹੜਾ ਆਪਣਾ ਏਰੀਆ ਵਾਲਾ ਕਵਰ ਕਰਦੀ ਕੋਈ ਜ਼ਿਆਦਾ ਇਹਨੂੰ ਲੋਡ ਨਹੀਂ ਹੈ ਜਿੱਦਾਂ ਮਾਡਲ ਅਸੀਂ ਵੈਸੇ ਕਹਿੰਦੇ ਹਾਂ ਫਿਰ ਕੋਈ 36 ਮੀਟਰ² ਦਾ ਇੱਕ ਵੈਸੇ ਮਾਡਲ ਜਿਹੜਾ ਨੀਚੇ ਲਗਾਈ ਦਾ ਇਹ ਵਾਲਾ ਮਾਡਲ ਸਿਰਫ ਕਹਿ ਲਓ ਵੱਧ ਤੋਂ ਵੱਧ ਜਿਹੜਾ ਤੁਹਾਡੀ 20 ਮੀਟਰ² ਜਿਹੜੀ ਜਗ੍ਹਾ ਇਹ ਆਰਾਮ ਨਾਲ ਛੱਤ ਤੇ ਬੜਾ ਛੋਟਾ ਜਿਹਾ ਈਵਨ ਤੁਸੀਂ ਆਪਣੇ ਘਰੇ ਲੋਨ ਦੇ ਵਿੱਚ ਵੀ ਰੱਖ ਸਕਦੇ ਹੋ ਆਪਣੇ ਵਿਹੜੇ ਚ ਵੀ ਇੱਕ ਸਾਈਡ ਤੇ ਰੱਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਇਸ ਮਾਡਲ ਦੀ
1: ਅੱਛਾ ਡਾਕਟਰ ਸਾਹਿਬ ਤੁਸੀਂ ਬੜੀ ਅਹਿਮ ਗੱਲ ਕੀਤੀ ਹੈ ਜੇ ਕਿਸੇ ਵੀਰ ਭਰਾ ਨੇ ਇਹ ਚੀਜ਼ ਨੂੰ ਅਖਤਿਆਰ ਕਰਨਾ ਲਵਾਉਣਾ ਹੈ ਇੱਕ ਰੂਪ ਅੱਛਾ
0: ਹਾਂਜੀ ਤੁਸੀਂ ਉਹਨੂੰ ਇੱਕ ਦੇਖ ਲਓ

0: ਕਿੱਦਾਂ ਦਾ ਢਾਂਚਾ ਤੁਸੀਂ ਦੇਖ ਕੇ ਆਪ ਵੀ ਤਿਆਰ ਕਰ ਸਕਦੇ ਹੋ, ਕੋਈ ਜਿਆਦਾ ਇਸ਼ੂ ਨਹੀਂ ਇਹਦੇ ਵਿੱਚ।
1: ਅੱਛਾ ਡਾਕਟਰ ਸਾਹਿਬ, ਹੁਣ ਜਿੱਦਾਂ ਆਪਾਂ ਘਰੇਲੂ ਬਗੀਚੀ ਦੀ ਗੱਲ ਕਰਦੇ ਆ, ਹੁਣ ਸਮੇਂ ਦੀ ਆਪਾਂ ਗੱਲ ਕੀਤੀ ਸੀ ਕਿ ਇਸ ਸਮੇਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਪੈਦਾ ਕਰਨੀਆਂ ਹੈ, ਹੁਣ ਕਿਉਂਕਿ ਸਬਜ਼ੀ ਭਾਜੀ ਜਦੋਂ ਆਪਾਂ ਪੈਦਾ ਕਰਨੇ ਆ ਇਹਦੇ ਚ, ਚਾਹੇ ਫਲ ਫਰੂਟ ਦੀ ਗੱਲ ਕਰ ਲਈਏ, ਕਿਸੇ ਚੀਜ਼ ਦੇ ਧੋਖਾਧੜੀ ਵੀ ਬਹੁਤ ਜ਼ਿਆਦਾ ਹੈ ਨਾ। ਇੱਕ ਚੰਗੀ ਨਰਸਰੀ, ਇੱਕ ਚੰਗਾ ਭਰੋਸੇਮੰਦ ਵਸੀਲਾ, ਜਿਹੜਾ ਬੀਜ ਦਾ ਪ੍ਰਬੰਧ ਤੁਹਾਡਾ, ਤੁਸੀਂ ਕਿੱਥੋਂ ਬੀਜ ਲੈਣਾ ਹੈ, ਤੁਹਾਡਾ ਢੰਗ ਤਰੀਕਾ, ਜੇ ਆਪਾਂ ਬੁਨਿਆਦੀ ਗੱਲਾਂ ਦੀ ਗੱਲ ਜ਼ਿਕਰ ਕਰੀਏ ਹੈ, ਕਿਸਮ ਦੀ ਚੋਣ ਜਾਂ ਬੀਜ ਦੀ ਚੋਣ, ਹਨਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਖਾਸ ਖਾਸ ਕੀ ਗੱਲਾਂ ਦਾ ਧਿਆਨ ਆਪਾਂ ਨੇ ਰੱਖਣਾ?
0: ਸਭ ਤੋਂ ਪਹਿਲਾਂ ਜਦੋਂ ਆਪਾਂ ਘਰੇਲੂ ਬਗੀਚੀ ਦੀ ਗੱਲ ਕਰਦੇ ਹਾਂ, ਆਪਾਂ ਇਹ ਧਿਆਨ ਰੱਖਣਾ ਜਦੋਂ ਆਪਾਂ ਸਬਜ਼ੀ ਲਗਾਉਣੀ ਆ ਅਸੀਂ ਹਾਈਬ੍ਰਿਡ ਨਹੀਂ ਲਗਾਉਣੀ, ਅਸੀਂ ਦੇਸੀ ਕਿਸਮਾਂ ਲਾਉਣੀਆਂ ਨੇ। ਕਿਉਂਕਿ ਜਿਹੜੇ ਆਪਾਂ ਹਾਈਬ੍ਰਿਡ ਦੀ ਗੱਲ ਕਰਦੇ, ਜਿਹੜੇ ਹਾਈਬ੍ਰਿਡ ਹੈ, ਹਾਈਬ੍ਰਿਡ ਆਪਾਂ ਨੂੰ ਝਾੜ ਜਾਂ ਫਰੂਟ ਉਦੋਂ ਦਿੰਦੇ ਆਪਾਂ ਵੱਧ ਤੋਂ ਵੱਧ ਉਹਨੂੰ ਖਾਦ ਪਾਉਂਦੇ ਹਾਂ, ਠੀਕ ਹੈ। ਜਦੋਂ ਆਪਾਂ ਖਾਦ ਵੱਧ ਪਾਉਂਦੇ ਹਾਂ ਉਨੀਆਂ ਬਿਮਾਰੀਆਂ ਵੱਧ ਆਉਂਦੀਆਂ। ਫਿਰ ਜਿਹੜੀਆਂ ਦੇਸੀ ਕਿਸਮਾਂ ਨੇ ਇਹਨਾਂ ਨੂੰ ਖਾਦ ਦੀ ਵੀ ਘੱਟ ਲੋੜ ਹੁੰਦੀ ਹੈ। ਈਵਨ ਜਦੋਂ ਆਪਾਂ ਇੱਕ ਵਾਰੀ ਬੀ, ਸਭ ਤੋਂ ਪਹਿਲਾਂ ਜਿਹੜਾ ਬੀ ਲੈਣਾ ਵਾ, ਅਸੀਂ ਕਹਿੰਦੇ ਵੀ ਯੂਨੀਵਰਸਿਟੀ ਸਬਜ਼ੀਆਂ ਦੀ ਕਿੱਟ ਤਿਆਰ ਕੀਤੀ ਜਾਂਦੀ ਗਰਮੀ ਵਿੱਚ ਤੇ ਸਰਦੀ ਦੇ ਵਿੱਚ ਵੀ, ਜਿਹੜਾ ਹੁਣ ਸਪਟੈਂਬਰ ਦਾ ਮਹੀਨਾ ਆ ਗਿਆ, ਈਵਨ ਅਗਸਤ ਦੇ ਵਿੱਚ ਸਾਡੀ ਜਿਹੜੀ ਯੂਨੀਵਰਸਿਟੀ ਦੀਆਂ ਕਿੱਟਾਂ ਨੇ, ਸਬਜ਼ੀ ਦੀ ਕਿੱਟ 100 ਰੁਪਏ ਉਹਦੀ ਕੀਮਤ ਹੈ, ਉਹ ਹੁਣ ਅਵੇਲੇਬਲ ਹੈ। ਕੋਈ ਵੀ ਕਿਸਾਨ ਵੀਰ ਜਾਂ ਕੋਈ ਵੀ ਵਿਅਕਤੀ ਆਪਣੇ ਜਿਹੜੀ ਕਿੱਟ ਹੈ ਇਹ ਵੀ ਲੈ ਸਕਦਾ, 10 ਤਰ੍ਹਾਂ ਦੇ ਬੀ ਹੁੰਦੇ ਨੇ, ਤੇ ਜਿੰਨਾ ਆਪਣੇ ਇੱਕ 4-5 ਮੈਂਬਰ ਨੂੰ ਚਾਹੀਦਾ ਹੈ, ਉਹ ਪੂਰੇ ਨਿੱਕੇ ਨਿੱਕੇ ਪਾਊਚ ਬਣੇ ਨੇ, ਉਹ ਚ 10 ਤਰ੍ਹਾਂ ਦੇ ਬੀ ਹੁੰਦੇ ਨੇ, ਠੀਕ ਹੈ। ਸੋ ਜਿਹੜੇ ਅਸੀਂ ਬੀ ਹੈ ਚ ਸਾਰੇ ਦੇਸੀ ਕਿਸਮਾਂ ਨੇ, ਕਹਿਣ ਤੋਂ ਭਾਵ ਕੀ ਵੀ ਜਿਹੜੇ ਸਾਡੀ ਸਬਜ਼ੀ ਅਸੀਂ ਖਾ ਲਈ, ਸਾਡੇ ਕੋਲ ਫਰੂਟ ਬਚ ਗਿਆ, ਉਹਦਾ ਆਪਾਂ ਬੀ ਦੁਬਾਰਾ ਵੀ ਪਕਾ ਕੇ ਘਰੇ ਰੱਖ ਸਕਦੇ ਹਾਂ। ਸੋ ਸਾਨੂੰ ਹਰ ਸਾਲ ਨਵਾਂ ਬੀ ਲੈਣ ਦੀ ਲੋੜ ਨਹੀਂ ਹੈ। ਜਦੋਂ ਬਾਜ਼ਾਰੋਂ ਆਪਾਂ ਬੀ ਲੈਂਦੇ, ਆਪਾਂ ਨੂੰ ਨੀ ਪਤਾ ਵੀ ਕੀ ਉਹਦੀ ਜਰਮੀਨੇਸ਼ਨ ਹੈਗੀ, ਕਿਉਂਕਿ ਪੁਰਾਣੇ ਪੁਰਾਣੇ ਬੀ ਰੱਖ ਕੇ ਅੱਗੇ ਅੱਗੇ ਉਹੀ ਫੇਲ ਕਰੀ ਜਾਂਦੇ ਨੇ ਨਾ, ਸਾਨੂੰ ਨੀ ਪਤਾ ਵੀ ਕੀ ਉਹ ਜੰਮੂਗਾ ਕਿ ਨਹੀਂ ਜੰਮੂਗਾ, ਜਾਂ ਕਿਹੜੀ ਵਰਾਇਟੀ ਹੈ, ਜਾਂ ਕਿੱਦਾਂ ਦੀ ਕਿਸਮ ਹੈ ਉਹ ਲਈ। ਸੋ ਜੇਕਰ ਆਪਾਂ ਕਿਸੇ ਚੰਗੀ ਯੂਨੀਵਰਸਿਟੀ ਤੋਂ ਜਾਂ ਚੰਗੇ ਅਦਾਰੇ ਤੋਂ ਬੀ ਲਿਆ, ਸਰਕਾਰੀ ਤੋਂ, ਤੁਹਾਡਾ ਬੀ ਹੈ ਸਾਨੂੰ ਵਧੀਆ, ਉਹਦਾ ਮਤਲਬ ਅੱਛੀ ਉਹਦੀ ਕੁਆਲਿਟੀ ਵੀ ਮਿਲੇਗੀ, ਤਾਂ ਤੁਹਾਡਾ ਟੇਸਟ ਵੀ ਅੱਛਾ ਹੋਏਗਾ। ਹਾਂਜੀ ਬਿਲਕੁਲ ਜੀ, ਜਿਹੜੇ ਕ੍ਰਿਸ਼ੀ ਵਿਗਿਆਨ, ਸਾਰੇ ਜਿਲ੍ਹੇ ਚ ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਸਭ ਜਗ੍ਹਾ ਜਿਹੜੇ ਕਿੱਟਾਂ ਨੇ ਉਹ ਆ ਚੁੱਕੀਆਂ ਨੇ, ਤੇ ਕਿਸਾਨ ਵੀਰ ਕੋਈ ਵੀ ਲੈ ਸਕਦਾ, 100 ਰੁਪਏ ਦੀ ਕੀਮਤ ਹੈ।
1: ਅੱਛਾ ਡਾਕਟਰ ਸਾਹਿਬ, ਤਾਂ ਦੇਖੋ ਬੀਜ ਦਾ ਪ੍ਰਬੰਧ ਜਿਹੜੀ ਆਪਾਂ ਗੱਲ ਕੀਤੀ ਹੈ, ਪਰ ਜਿੱਦਾਂ ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਦੋਂ ਆਪਾਂ ਉਹਦੀ ਕਾਸ਼ਤਕਾਰੀ ਕਰਦੇ ਹਾਂ, ਹਨਾ, ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਵੀ ਕਈ ਤਰ੍ਹਾਂ ਦੇ ਬੈਕਟੀਰੀਆ ਐਸੇ ਹੁੰਦੇ ਜਿਹੜੇ ਨੁਕਸਾਨਦੇਹ ਹੁੰਦੇ ਆ, ਹਨਾ, ਤੇ ਜਿਹੜੇ ਮੁੱਢਲੇ ਤੌਰ ਦੇ ਉੱਤੇ ਜਦੋਂ ਆਪਾਂ ਬਗੀਚੀ ਲਾਉਂਦੇ ਹਾਂ, ਮਿੱਟੀ ਦੀ ਸੋਧ ਜਾਂ ਕੀ ਪ੍ਰਬੰਧ ਹੈ ਜਿਹੜੇ ਪਹਿਲੇ ਆਪਾਂ ਨੇ ਕਰਨੇ ਹੈ, ਤਾਂ ਕਿ ਅੱਗੇ ਜਾ ਕੇ ਸਾਨੂੰ ਕੋਈ ਦਿੱਕਤ ਨਾ ਆਵੇ?
0: ਦੇਖੋ, ਇਹ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ। ਸਾਡੇ ਕਿਸਾਨ ਵੀਰ, ਅਸੀਂ ਕਹਿੰਦੇ ਹਾਂ ਕਿ ਜਦੋਂ ਵੀ ਆਪਣੀ ਮਈ, ਆਪਣੀ ਕੋਈ ਆਪਾਂ ਇੱਕ ਸਬਜ਼ੀ ਲੈ ਲਈ, ਹਨਾ, ਜਦੋਂ ਮਈ ਜੂਨ ਦਾ ਮਹੀਨਾ ਹੁੰਦਾ, ਅਸੀਂ ਕਹਿੰਦੇ ਹਾਂ ਜਦੋਂ ਕੋਈ ਸਬਜ਼ੀ ਵਾਲੀ ਤੁਸੀਂ ਹਰ ਜਗ੍ਹਾ ਬਦਲ ਲਓ, ਜਿਹੜੀ ਮਈ ਜੂਨ ਚ ਅਸੀਂ ਉਹਨੂੰ ਚੰਗੀ ਤਰ੍ਹਾਂ ਧੁੱਪ ਲਵਾਈਏ, ਜਿਹੜੀ ਜਗ੍ਹਾ ਉਹਨੂੰ ਵਾਹ ਕੇ, ਠੀਕ ਹੈ, ਈਵਨ ਅਸੀਂ ਉੱਥੇ ਥੋੜੀ ਸ਼ੀਟ ਪਾਣੀ ਨਾਲ ਥੋੜਾ ਭਰ ਕੇ ਸ਼ੀਟ ਪਾ ਕੇ ਥੋੜੀ ਉਹਨੂੰ ਸਟਰਲਾਈਜੇਸ਼ਨ ਕਰ ਦਿੰਦੇ ਹਾਂ, ਤਾਂ ਕਿ ਉਹ ਚ ਜਿੰਨੇ ਵੀ ਕੋਈ ਜੀਵਾਣੂ ਆਪਣੀ ਮਿੱਟੀ ਦੇ ਵਿੱਚ ਉਹ ਖਤਮ ਹੋ ਜਾਂਦੇ ਨੇ। ਸੋ ਉਸ ਤੋਂ ਬਿਨਾਂ ਜਦੋਂ ਆਪਾਂ ਸਬਜ਼ੀ ਲਗਾਉਂਦੇ ਹਾਂ, ਅਸੀਂ ਕਹਿੰਦੇ ਉਹਦੇ ਵਿੱਚ ਤੁਸੀਂ ਨਿੰਮ ਦਾ ਕੇਕ ਆ, ਠੀਕ ਹੈ, ਨਿੰਮ ਦਾ ਕੇਕ ਹੈ, ਤੁਸੀਂ ਉਹ ਵੀ ਮਿਕਸ ਕਰ ਸਕਦੇ, ਈਵਨ ਗਮਲਿਆਂ ਦੇ ਵਿੱਚ ਵੀ ਆਪਾਂ ਨਿੰਮ ਕੇਕ ਪਾ ਸਕਦੇ ਹਾਂ। ਜਦੋਂ ਆਪਾਂ ਸਪਰੇਆਂ, ਈਵਨ ਜੇ ਆਪਾਂ ਨੂੰ ਲੱਗਦਾ ਵੀ ਆਪਾਂ ਸਬਜ਼ੀ ਲਗਾ ਲਈ, ਠੀਕ ਹੈ, ਸਾਡੇ ਦੇ ਕੋਈ ਬਿਮਾਰੀ ਜਾਂ ਕੀੜਾ ਨਹੀਂ ਆਇਆ, ਅਸੀਂ ਨਿੰਮ ਦਾ ਘੋਲ ਹੈ, ਅਸੀਂ ਉਹ ਸਪਰੇਅ ਕਰ ਸਕਦੇ ਹਾਂ ਬਿਜਾਈ ਤੋਂ ਪਹਿਲਾਂ, ਅਸੀਂ ਨਿੰਮ ਦਾ ਕੇਕ ਆ ਅਸੀਂ ਜ਼ਮੀਨ ਤੇ ਉਹ ਪਾ ਸਕਦੇ ਹਾਂ, ਜਿੱਦਾਂ ਨਿੰਮ ਦੀਆਂ ਨਮੂਲੀਆਂ ਹੋ ਗਈਆਂ, ਢੇਕ ਦੀਆਂ ਆਪਾਂ ਢਕੋਲੀਆਂ ਕਹਿੰਦੇ ਨੇ ਅੱਜ ਕੱਲ, ਬੜਾ ਅੱਛੇ ਮਤਲਬ ਜਿਹੜੇ ਦੇਸੀ ਤਰੀਕੇ, ਜੈਵਿਕ ਤਰੀਕੇ ਆ, ਬੜੇ ਵਧੀਆ, ਟ੍ਰਾਈਕੋਡਾਮਾ ਅਸੀਂ ਪਾ ਸਕਦੇ ਹਾਂ। ਸਾਡੀ ਇਹ ਵਾਲੀਆਂ ਚੀਜ਼ਾਂ ਵਾ, ਨਿੰਮ ਦਾ ਕੇਕ ਹੋ ਗਿਆ, ਢਕੋਲੀਆਂ ਹੋ ਗਈਆਂ, ਇਹਨਾਂ ਨੂੰ ਅਸੀਂ ਕਰਸ਼ ਕਰਕੇ ਮਿੱਟੀ ਚ ਮਿਲਾ ਕੇ ਅਸੀਂ ਉਦੋਂ ਹੀ ਪਹਿਲਾਂ ਹੀ ਪਾ ਸਕਦੇ ਹਾਂ। ਇਹਦੇ ਨਾਲ ਕੀ ਆਪਣਾ ਕੋਈ ਵੀ ਫੰਗਸ ਜਾਂ ਕੀੜਾ ਮਕੌੜਾ ਆਪਣਾ ਅੱਗੇ ਸਬਜ਼ੀ ਨੂੰ ਨੁਕਸਾਨ ਨਹੀਂ ਕਰੇਗਾ,
1: ਕਿਉਂਕਿ ਬੜੀ ਅਹਿਮ ਚੀਜ਼ ਹੁੰਦੀ ਹੈ ਨਾ ਕਿ ਸਬਜ਼ੀ ਭਾਜੀ ਜਿਹੜੀ ਹੈ, ਕੀੜੇ ਮਕੌੜੇ ਨੇ ਖਾ ਲਈ, ਕਿਉਂਕਿ ਆਪਾਂ ਵੀ ਖਾਣੀ ਹੋਵੇ ਚਾਹੇ ਬਾਜ਼ਾਰ ਚ ਵੀ ਲੈ ਕੇ ਜਾਣੀ ਹੋਵੇ।
0: ਦੇਖੋ ਜੀ, ਘਰੇਲੂ ਬਗੀਚੀ ਲਾਉਣ ਦਾ ਮੇਨ ਪਰਪਸ ਸਾਡਾ ਇਹੀ ਆ ਵੀ ਅਸੀਂ ਉੱਥੇ ਖਾਦਾਂ ਵੀ ਨਹੀਂ ਪਾਣੀਆਂ, ਅਸੀਂ ਉੱਥੇ ਸਪਰੇਆਂ ਵੀ ਨਹੀਂ ਕਰਨੀਆਂ। ਸੋ ਅਸੀਂ ਜਦੋਂ ਖਾਦ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਸਿਰਫ ਢੇਰ ਪਾਓ, ਜਿਹੜਾ ਦੇਸੀ ਢੇਰ ਆ ਸਾਨੂੰ ਉਹ ਵਿੱਚ ਮਿਕਸ ਕਰਨਾ ਚਾਹੀਦਾ, ਜਾਂ ਅਸੀਂ ਵਰਮੀ ਕੰਪੋਸਟ ਪਾ ਸਕਦੇ ਹਾਂ, ਠੀਕ ਹੈ। ਤੇ ਜੇਕਰ ਅਸੀਂ ਅੱਗੇ ਦਵਾਈਆਂ ਦੀ ਗੱਲ ਕਰੀਏ, ਤਾਂ ਆਪਾਂ ਨਿੰਮ ਦਾ ਜਿਹੜਾ ਘੋਲ ਹੈ ਉਹਦੀ ਵਰਤੋਂ ਕਰੀਏ, ਠੀਕ ਹੈ, ਕਿਸਾਨ ਵੀਰ ਆ ਜਾਂ ਆਪਣੇ ਘਰੇ
1: ਨਿੰਮ ਦਾ ਘੋਲ। ਵੈਸੇ ਤਾਂ ਦੇਖੋ, ਆਪਾਂ ਜਿਹੜੇ ਖੇਤੀਬਾੜੀ ਨਾਲ ਜੁੜੇ ਬੰਦੇ ਉਹ ਤੇ ਉਹਨਾਂ ਨੂੰ ਤਾਂ ਪਤਾ ਹੈ,
0: ਬਿਲਕੁਲ।
1: ਜੇ ਆਪਾਂ ਉਪਲਬਧਤਾ ਦੇਖੀਏ ਕਿ ਬਣੇ ਬਣਾਏ ਦੀ ਉਪਲਬਧਤਾ ਹੈ,
0: ਦੇਖੋ ਬਣੇ ਬਣਾਏ ਵੀ ਮਿਲਦੇ ਨੇ, ਅਸੀਂ ਆਪਣੇ ਆਪ ਵੀ ਬਣਾ ਸਕਦੇ ਹਾਂ। ਜੇਕਰ ਅਸੀਂ ਆਪਣੇ ਆਪ ਬਣਾਉਣਾ, ਤਾਂ ਆਪਾਂ ਕਹਿ ਲੋ ਵੀ ਜੇ ਅਸੀਂ 2 ਕਿਲੋ ਜਿਹੜਾ ਆਪਾਂ ਪੱਤੇ ਲੈ ਲਈਏ, ਵਿੱਚ ਉਹਦੀਆਂ ਸਟੈਂਪ ਲੈ ਲਈਏ, ਨਮੂਲੀਆਂ ਲੈ ਲਈਏ, ਸਭ ਕੁਝ ਇਕੱਠਾ ਕਰਕੇ ਅਸੀਂ ਪਾਣੀ 20 ਲੀਟਰ ਪਾਣੀ ਲੈ ਕੇ ਅਸੀਂ ਉਹਨੂੰ ਬੋਇਲ ਕਰ ਦੇਣਾ, ਠੀਕ ਹੈ। ਸੋ ਅਸੀਂ 1/2 ਘੰਟਾ ਉਹਨੂੰ ਚੰਗੀ ਤਰ੍ਹਾਂ ਬੋਇਲ ਕਰਦੇ ਰਹਿਣ ਦੇਣਾ, ਠੀਕ ਹੈ। ਜਦੋਂ ਆਪਣਾ ਬੋਇਲ ਹੋ ਗਿਆ ਪਾਣੀ, ਮਤਲਬ ਕਹਿ ਲੋ ਵੀ 1/2 ਰਹਿ ਗਿਆ, ਛਿੜਕਾ ਸਕਦੇ ਹਾਂ। ਸੌਖਾ ਤਰੀਕਾ ਇਵਨ ਜਿਹੜੇ ਹਲੇ ਨਿੰਮ ਦੇ ਘੋਲ ਹੈ ਇਹ ਵੈਸੇ ਵੀ ਉਪਲਬਧ ਹੈ, ਯੂਨੀਵਰਸਿਟੀ ਤੋਂ ਵੀ ਮਿਲਦੇ ਨੇ, ਇਵਨ ਅੱਜ ਕੱਲ ਤਾਂ ਪ੍ਰਾਈਵੇਟ ਵੀ ਬੜੇ ਕਰਨ ਲੱਗ ਪਏ ਨੇ ਨਿੰਮ ਦਾ ਸਪਰੇਅ ਵੀ ਘੋਲ
1: ਮਿਲ ਜਾਂਦਾ। ਵੀ ਕੋਈ ਹੈ ਟਾਈਮ ਇਹਦਾ ਜਿੱਦਾਂ ਕਹਿੰਦੇ ਸਮਾਂ ਸਾਰਣੀ ਕਿ ਆਪਾਂ ਨੇ ਇੰਨੀ ਸਪਰੇਅ ਕਰਨੀ ਹੈ ਕਿ ਜਿੱਦਾਂ ਮਰਜ਼ੀ ਮਤਲਬ ਕੋਈ
0: ਨਹੀਂ, ਤੁਹਾਨੂੰ ਜਦੋਂ ਲੱਗਦਾ ਕਿ ਸਾਡੇ ਕੋਈ ਅਟੈਕ ਹਲਕਾ ਜਾਂ ਤੁਹਾਨੂੰ ਕੋਈ ਸਿੰਪਟਮ ਮਿਲ ਗਿਆ ਤੁਸੀਂ ਉਦੋਂ ਛਿੜਕਾ ਕਰ ਦੋ ਆਪਣਾ ਅਮਲਾ। ਠੀਕ ਹੈ, ਤੁਸੀਂ ਕਰੱਤਨ ਪਾਉਣ ਦੇ ਲਈ ਪਹਿਲਾਂ ਵੀ ਕਰ ਸਕਦੇ ਹੋ ਵੀ ਆਵੇ ਹੀ ਨਾ, ਕੀੜਾ ਨੂੰ ਕੱਟੇ ਨਾ। ਠੀਕ ਹੈ,
1: ਅੱਛਾ ਇਹ ਤੋਂ ਇਲਾਵਾ ਡਾਕਟਰ ਸਾਹਿਬ ਜਿੱਦਾਂ ਤੁਸੀਂ ਜ਼ਿਕਰ ਹਦਾਇਤ ਹੀ ਕੀਤੀ ਹੈ, ਜ਼ਿਕਰ ਵੀ ਨਹੀਂ ਕਿ ਆਪਾਂ ਨੇ ਖਾਦਾਂ ਵੀ ਨਹੀਂ ਦੇਣੀਆਂ।
0: ਬਿਲਕੁਲ,
1: ਕਿਉਂਕਿ ਕੋਈ ਵੀ ਫਸਲ ਹੈ ਉਹ ਮਿੱਟੀ ਜਿਹੜੀ ਹੈ ਖਾਦ ਪਾਣੀ ਬਿਨਾਂ ਤਾਂ ਅੱਜ ਕੱਲ ਕੁਛ ਨਿਕਲਦਾ ਹੀ ਨਹੀਂ। ਉਹਦਾ ਵੀ ਕੋਈ ਜਿੱਦਾਂ ਕਹਿ ਸਕਦੇ ਹਾਂ ਕਿ ਸਬਸਟੀਟਿਊਟ ਅਲਟਰਨੇਟ ਹੈ ਕਿ ਆਪਾਂ ਉਸ ਮਿੱਟੀ ਨੂੰ ਤਾਕਤ ਜਿਹੜੀ ਸਬਜ਼ੀ ਨੂੰ ਬਚਾਉਣ ਲਈ ਕੋਈ ਐਸੀ ਚੀਜ਼ਾਂ ਪਾ ਸਕਦੇ?
0: ਸੋ ਅਸੀਂ ਇਹਦੇ ਲਈ ਕਹਿੰਦੇ ਹਾਂ ਸਿਰ ਘਰੋ ਘਰੇਲੂ ਬਗੀਚੀ ਲਗਾਉਣੀ ਆ ਜਿਹੜਾ ਆਪਣੀ ਦੇਸੀ ਰੂੜੀ ਜਿਹਨੂੰ ਆਪਾਂ ਫਾਰਮੇਡ ਮੈਨਿਓਰ ਕਹਿੰਦੇ ਹਾਂ, ਫਰੈਸ਼ ਨੀ, ਤਾਜ਼ੀ ਨੀ, ਪੁਰਾਣੀ। ਜਿਹੜੀ ਪੁਰਾਣੀ ਆਪਣੀ ਜੇਕਰ ਅਸੀਂ ਗੱਲ ਕਰੀਏ, ਜੇਕਰ ਆਪਾਂ ਇੱਕ ਮਰਲੇ ਦੀ ਗੱਲ ਕਰਦੇ ਹਾਂ, ਆਪਣੇ ਕੋਲ ਥੋੜੀ ਜਗ੍ਹਾ ਹੁੰਦੀ ਆ, ਅਸੀਂ ਇੱਕ ਮਰਲੇ ਦੇ ਵਿੱਚ ਕਹਿੰਦੇ ਤੁਸੀਂ ਜਿਹੜੀ 4 ਕੁਇੰਟਲ ਜਿਹੜਾ ਫਾਰਮੇਡ ਮੈਨਿਓਰ ਆ ਢੇਰ ਆ ਉਹ ਵਿੱਚ ਮਿਕਸ ਕਰੋ ਮਿੱਟੀ ਦੇ। ਜੇਕਰ ਆਪਣੇ ਕੋਲ ਉਹ ਨਹੀਂ ਹੈ ਜਿਹੜੀ ਵਰਮੀ ਕੰਪੋਸਟ ਹੈ, 1 ਕੁਇੰਟਲ ਜਿਹੜੀ ਵਰਮੀ ਕੰਪੋਸਟ ਆ ਅਸੀਂ ਉਹ ਵੀ ਮਿਕਸ ਕਰ ਸਕਦੇ ਮਿੱਟੀ ਦੇ ਵਿੱਚ ਇੱਕ ਮਰਲੇ ਦੇ ਪ੍ਰਤੀ। ਸੋ ਤੁਸੀਂ ਜਿੰਨਾ ਏਰੀਆ ਆਪਣਾ ਕਰਨਾ ਫਾਰਮਰ ਜਾਂ ਕੋਈ ਵੀ ਉਸ ਹਿਸਾਬ ਦੇ ਨਾਲ ਜਿਹੜੀ ਆਪਣਾ ਕੁਆਂਟਿਟੀ ਆ ਉਹ ਵਧਾ ਸਕਦਾ ਮੈਨਿਓਰ ਦੀ।
1: ਅੱਛਾ ਡਾਕਟਰ ਸਾਹਿਬ, ਇੱਕ ਅੱਜ ਕੱਲ ਦੇਖੋ ਨਾ ਮਿਸ਼ਰਤ ਢਾਂਚਾ ਵੀ ਬੜਾ ਚੱਲਿਆ ਹੋਇਆ ਹੈ ਨਾ, ਜਿੱਦਾਂ ਫਸਲਾਂ ਚ ਪੂਰਕ ਫਸਲਾਂ ਆ ਜਾਂਦੀਆਂ ਨੇ ਤੇ ਸਬਜ਼ੀ ਭਾਜੀ ਦੇ ਨਾਲ ਲੋਕੀ ਜਿਹੜੇ ਹੈ ਕਈ ਜਿਹੜਾ ਹੁਣ ਆਪਾਂ ਦੇਖਦੇ ਹਾਂ ਵੀ ਸ਼ਹਿਦ ਮੱਖੀਆਂ ਵਾਲੇ ਹੈ ਉਹ ਨਾਲ ਬਹੁਤ ਸਾਰੇ ਪਲਾਂਟਸ ਲਾ ਲੈਂਦੇ ਹੈ, ਉਹ ਇੱਕ ਦੂਜੇ ਦਾ ਭੋਜਨ ਬਣ ਜਾਂਦੇ ਆ ਹਰ ਚੀਜ਼ ਦੇ ਵਿੱਚ, ਇਹਦੇ ਮੱਛੀਆਂ ਦੇ ਵਿੱਚ ਅਲੱਗ ਹਰ ਚੀਜ਼ ਦੇ ਵਿੱਚ ਇੱਕ ਦੂਜੇ ਦਾ ਭੋਜਨ ਪ੍ਰਣਾਲੀ ਜਿਹੜੀ ਆ ਉਹ ਜਿਹੜਾ ਉਹਨਾਂ ਦਾ ਮਲ ਹੈ ਜਾਂ ਉਹਨਾਂ ਦਾ ਤਿਆਗ ਹੈ ਉਹ ਉਹਨਾਂ ਦੇ ਕੰਮ ਆ ਜਾਂਦਾ ਹੈ। ਕਿ ਇਹਦੀ ਘਰੇਲੂ ਸਬਜ਼ੀ ਹੈ ਬਚ ਖੁਚ ਤਾਂ ਇਹਦੀ ਵੀ ਰਹਿਣੀ ਹੈ ਨਾ, ਕਿ ਇਹਦੇ ਨਾਲ ਵੀ ਕੋਈ ਜਿੱਦਾਂ ਆਪਾਂ ਕੋਈ ਢਾਂਚਾ ਜੋੜ ਸਕਦੇ ਹਾਂ, ਕੋਈ ਐਸਾ ਚੀਜ਼ ਰੱਖ ਸਕਦੇ ਹਾਂ ਕਿ ਜਿਹੜਾ ਸਾਡੇ ਘਰੇਲੂ ਬਗੀਚੇ ਨੂੰ ਵੀ ਜਿਹੜਾ ਪੋਲੀਨੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਉਹ ਵੀ ਹੋ ਜੇ ਹਨਾ, ਇਹਦਾ ਝਾੜ ਵੀ ਵੱਧ ਜਾਏ, ਕੋਈ ਐਸਾ ਹੈ ਤਰੀਕਾ?
0: ਦੇਖੋ ਇਹਦੇ ਵਿੱਚ ਤੁਸੀਂ ਗੱਲ ਕੀਤੀ ਜਿੱਦਾਂ ਹੁਣ ਮੱਖੀਆਂ ਸ਼ਹਿਦ ਦੀਆਂ ਮੱਖੀਆਂ ਨੇ, ਜਿਹੜੇ ਕਿਸਾਨ ਵੀ ਜਿੱਦਾਂ ਆਪਣੇ ਘਰੇਲੂ ਬਗੀਚੇ ਜਾਂ ਥੋੜੀ ਕੋਈ ਸਬਜ਼ੀ ਲਗਾਉਂਦਾ ਉਹ ਚ ਜੇ ਆਪਣੇ ਮੱਖੀਆਂ ਦੇ ਡੱਬੇ ਰੱਖ ਲੈਣ, ਜਿਹੜੀਆਂ ਦੇਖੋ ਮੱਖੀਆਂ ਨੇ ਉਹਨਾਂ ਨੇ ਪੋਲੀਨੇਸ਼ਨ ਕਰਨੀ, ਠੀਕ ਹੈ, ਉਹ ਜਦੋਂ ਪੋਲੀਨੇਸ਼ਨ ਉਹਦਾ ਝਾੜ ਵਧਣਾ, ਠੀਕ ਹੈ, ਉਹਨਾਂ ਨੂੰ ਭੋਜਨ ਮਿਲ ਜਾਣਾ ਤੇ ਉਧਰੋਂ ਫਸਲ ਦਾ ਝਾੜ ਵੱਧ ਜਾਂਦਾ, ਸ਼ਹਿਦ ਵੀ ਮਿਲ ਜਾਂਦਾ। ਦੇਖੋ ਅੱਜ ਕੱਲ ਕਈ ਵਾਰੀ ਫਾਰਮਰ ਇਸ ਮੌਸਮ ਚ ਵੀ ਕਹਿੰਦਾ ਵੀ ਸਾਡੇ ਘਰੇ ਫੁੱਲ ਲੱਗਦਾ ਪਰ ਫਲ ਨੀ ਬਣਦਾ, ਇਹ ਬੜੀ ਵੱਡੀ ਸਮੱਸਿਆ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਇਹਦੇ ਵਿੱਚ ਕੀ ਹੈ ਹਵਾ ਚ ਹਿਊਮਿਡਿਟੀ ਜ਼ਿਆਦਾ ਹੁੰਦੀ ਹੈ ਹਨਾ, ਮੱਖੀਆਂ ਦਾ ਵੀ ਘੱਟ ਹੈ, ਜੇਕਰ ਆਪਾਂ ਮੱਖੀਆਂ ਰੱਖੀਆਂ ਹੋਣਗੀਆਂ ਸਾਨੂੰ ਜਿਹੜੀ ਪੋਲੀਨੇਸ਼ਨ ਦੀ ਪ੍ਰੋਬਲਮ ਹੈ ਉਹ ਵੀ ਘੱਟ ਆਉਂਦੀ ਹੈ। ਜੇਕਰ ਤੁਸੀਂ ਥੋੜੀ ਵੀ ਸਬਜ਼ੀ ਘਰੇ ਲਾਈ, ਥੋੜੀਆਂ ਵੇਲਾਂ ਲਾਈਆਂ ਨੇ, ਜੇ ਆਪਣੇ ਮੱਖੀਆਂ ਹੋਣਗੀਆਂ ਉਹਨਾਂ ਦਾ ਪਰਾਗਣ ਕਰ ਦੋਗੇ ਤਾਂ ਉਹਨਾਂ ਨੂੰ ਜਿਹੜਾ ਫਰੂਟ ਆ ਉਹ ਵੀ ਮਿਲ ਸਕਦਾ।
1: ਠੀਕ ਹੈ, ਬਿਲਕੁਲ ਜੀ, ਇਹ ਤਾਂ ਆਪ ਉਗਾਓ ਤੇ ਆਪ ਹੀ ਖਾਓ ਵਾਲਾ ਹਿਸਾਬ ਜਿਹੜਾ ਹੈ ਸਾਨੂੰ ਕਰਨਾ ਪੈਣਾ ਹੈ, ਨਹੀਂ ਤਾਂ ਜਿੱਦਾਂ ਬਿਮਾਰੀਆਂ ਦਾ ਜਿਹੜਾ ਦਾਇਰਾ ਵੱਧ ਰਿਹਾ ਹੈ।
0: ਦੇਖੋ ਕੈਂਸਰ ਦੇ ਪਹਿਲਾਂ ਪੇਸ਼ੈਂਟ ਕਿੰਨੇ ਘੱਟ ਸੀਗੇ, ਹੁਣ ਹਰ ਮਤਲਬ ਕਹਿ ਲੋ ਵੀ
1: ਹੁਣ ਤਾਂ ਹਰ ਘਰ ਦੇ ਵਿੱਚ
0: ਮਰੀਜ਼ ਮਿਲ ਜਾਂਦਾ,
1: ਇੱਕ ਅੱਧਾ ਮਰੀਜ਼ ਮਿਲ ਜਾਂਦਾ, ਬਿਲਕੁਲ ਸਹੀ ਗੱਲ ਹੈ ਡਾਕਟਰ ਸਾਹਿਬ। ਸੋ ਇਹ ਸਾਰੀਆਂ ਜਾਣਕਾਰੀਆਂ ਤੋਂ ਸਾਡੇ ਕਿਸਾਨ ਵੀਰ ਲਾਹਾ ਲੈਣਗੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਥੈਂਕ ਯੂ, ਧੰਨਵਾਦ ਜੀ।
2: ਬਿਲਕੁਲ ਜੀ, ਡਾਕਟਰ ਅਮਨਦੀਪ ਕੌਰ ਨੇ ਤਾਂ ਸਿਆਲੂ ਸਬਜ਼ੀਆਂ ਦੀ ਜਾਣਕਾਰੀ ਦੇ ਕੇ ਸਿਰਾ ਹੀ ਲਾਤਾ। ਅਸੀਂ ਤਾਂ ਆਪ ਹੁਣ ਖੁਦ ਟਰਾਈ ਕਰਾਂਗੇ ਕਿ ਸਿਆਲੂ ਸਬਜ਼ੀਆਂ ਇਸ ਤਰੀਕੇ ਨਾਲ ਵੀ ਜਾ ਸਕਦੀਆਂ।
3: ਬਿਲਕੁਲ ਬਿਲਕੁਲ। ਅੱਛਾ ਗੱਲ ਇਦਾਂ ਫੌਜੀ ਸਾਹਿਬ ਕਿ ਹੁਣ ਆਪਾਂ ਦੇਖਦੇ ਹਾਂ ਨਾ ਕਿ ਸਮਾਂ ਇਹ ਵੀ ਹੈ ਕਿ ਜਿੱਦਾਂ ਹੁਣ ਹਾੜੀ ਦਾ ਕਿ ਸੀਜ਼ਨ ਆਉਣਾ ਹੈ ਤੇ ਖੇਤੀਬਾੜੀ ਮਹਿਕਮਾ ਹੈ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਵੱਖ ਵੱਖ ਕਿਸਾਨ ਮੇਲੇ ਲਾਉਂਦੀ ਹੈਗੀ। ਹੁਣ ਆਪਣਾ ਨਾ ਕੱਲ ਨੂੰ 2 ਤਰੀਕ ਨੂੰ ਮੁਕਤਸਰ ਸਾਹਿਬ ਦੇ ਵਿਚ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਇੱਕ ਜ਼ਿਲ੍ਹਾ ਪੱਧਰੀ ਕਿਸਾਨ ਕੈਂਪ ਲਗਾਇਆ ਜਾ ਰਿਹਾ, ਕਿਸਾਨ ਵੀਰ ਪਹੁੰਚਣ, ਵੱਖ ਵੱਖ ਨੁਮਾਇਸ਼ਾਂ ਲੱਗੀਆਂ ਹੁੰਦੀਆਂ, ਖੇਤੀ ਮਾਹਰ ਆਉਂਦੇ ਹੈਗੇ ਆ ਤੇ ਬੀਜ ਲੈ ਸਕਦੇ ਆਪਾਂ। ਹੋਰ ਜਾਣਕਾਰੀ ਦੇਖੋ ਇੱਕੋ ਛੱਤ ਥੱਲੇ ਮਿਲ ਜਾਂਦੀ ਹੈ ਜੀ ਇਹੋ ਜਿਹੇ ਕੈਂਪਾਂ ਚ।
2: ਇਹ ਤਾਂ ਗੱਲ ਹੀ ਬੜੀ ਵਧੀਆ ਕਰਤੀ ਹੈ ਤੁਸੀਂ, ਕਿਉਂਕਿ ਕਿਸਾਨਾਂ ਨੂੰ ਹੋਰ ਅਪਡੇਟ ਕੀਤਾ ਜਾ ਸਕਦਾ। ਅੱਜ ਮੋਬਾਈਲ ਦੀ ਅਪਡੇਟ ਹਰ ਥਾਂ ਬਾਰ ਬਾਰ ਆਉਂਦੀ ਹੈ, ਅਸੀਂ ਇੱਕ ਵਾਰ ਤਾਂ ਆਪਣੇ ਮੋਬਾਈਲ ਅਪਡੇਟ ਕਰਦੇ ਫਿਰਦੇ, ਖੁਦ ਅਪਡੇਟ ਹੁੰਦੇ ਫਿਰਦੇ ਹਾਂ, ਕਿਸਾਨੀ ਨੂੰ ਅਪਡੇਟ ਨਹੀਂ ਕਰਦੇ ਤਾਂ ਹੁਣ ਖੇਤੀਬਾੜੀ ਵਿਭਾਗ ਜੇ ਇੱਦਾਂ ਦੇ ਕਦਮ ਚੁੱਕਣ ਜਾ ਰਿਹਾ ਇੱਦਾਂ ਵਧੀਆ ਹੋਰ ਕੀ ਹੋ ਸਕਦਾ।
3: ਆਪਾਂ ਨੂੰ ਫਾਇਦਾ ਲੈਣਾ ਚਾਹੀਦਾ।
2: ਹੋਰ ਸੰਧੂ ਸਾਹਿਬ ਫਿਰ ਕੱਲ ਦਾ ਕੀ ਪ੍ਰੋਗਰਾਮ ਰੱਖਿਆ?
3: ਬਾਕੀ ਫੌਜੀ ਸਾਹਿਬ ਕੱਲ ਨੂੰ ਸਵੇਰੇ 6:30 ਵਜੇ ਖੇਤੀਬਾੜੀ ਵਿਚ ਸਬਜ਼ੀਆਂ ਦੀ ਬਿਜਾਈ ਬਾਰੇ ਗੱਲਬਾਤ ਕਰਨਗੇ ਤੇ ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੀ ਜਿਹੜੀ ਆਪਣੀ ਬੈਠਕ ਆ ਇਹਦੇ ਵਿਚ ਡਾਕਟਰ ਨਵਨੀਤ ਕੌਰ ਹੁਣੇ ਇੱਕ ਜਾਣਕਾਰੀ ਦੇਣਗੇ ਪਾਪੂਲਰ ਚ ਅੰਤਰ ਫਸਲਾਂ, ਹੋਰ ਖੇਤੀ ਬਾਹਰਾਂ ਨਾਲ ਗੱਲਬਾਤ ਵੀ ਸੁਣਾਵਾਂਗੇ, ਗੀਤ ਸੰਗੀਤ ਵੀ ਹੋਏਗਾ ਜੀ ਤੇ ਮੌਸਮ ਰਲਿਆ ਮਿਲਿਆ ਜੀ, ਕੁਛ ਥਾਵਾਂ ਤੋਂ ਹਲਕੀ ਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਆ ਜੀ।
2: ਕੱਲ ਲੱਗਦਾ ਮੀਂਹ ਪਏਗਾ
3: ਕੀ ਲੱਗਦਾ ਫਿਰ ਚੱਲੀਏ ਆਪਾਂ ਜੀ
2: ਜਾਣਾ ਹੀ ਪੈਣਾ ਜੀ ਹੁਣ ਪਿੰਡ ਹੋਰ ਘੁੰਮ ਆਈਏ ਦੇਖੀਏ ਸੱਤ ਚ ਕਿੱਦਾਂ ਦੀਆਂ ਰੌਣਕਾਂ ਨੇ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੁ ਨਾਨਕ ਲਈ ਤਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮ ਦਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਟੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ